ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਜੀਆਂ ਨੂੰ ਲੜੀ ਤਹਿਤ ਉੱਗੇ ਕਹਾਣੀਕਾਰ ਜਿੰਦਰ ਨਾਲ ਕੀਤੀ ਮੁਲਾਕਾਤ। ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੌਮਾਂਤਰੀ ਅਨੁਵਾਦ ਦਿਹਾੜੇ ਦੀ, ਜੋ ਹਰ ਸਾਲ 30 ਸਤੰਬਰ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਏ। ਇਹ ਦਿਨ ਸੈਂਟ ਜੌਰਮ ਦੀ ਬਰਸੀ 'ਤੇ ਮਨਾਇਆ ਜਾਂਦਾ ਏ। ਸੈਂਟ ਜੌਰਮ ਨੇ ਬਾਈਬਲ ਦਾ ਅਨੁਵਾਦ ਕੀਤਾ ਸੀ ਅਤੇ ਉਹਨਾਂ ਨੂੰ ਅਨੁਵਾਦਕਾਂ ਦੇ ਸਰਪ੍ਰਸਤ ਵਜੋਂ ਜਾਣਿਆ ਜਾਂਦਾ ਸੀ। ਅੰਤਰਰਾਸ਼ਟਰੀ ਅਨੁਵਾਦ ਦਿਵਸ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਸਾਲ 1991 'ਚ ਇੰਟਰਨੈਸ਼ਨਲ ਫੈਡਰੇਸ਼ਨ ਆਫ ਟਰਾਂਸਲੇਟਰਸ ਵੱਲੋਂ ਵਿਸ਼ਵ ਭਰ ਦੇ ਭਾਈਚਾਰੇ ਦੀ ਏਕਤਾ ਨੂੰ ਦਰਸਾਉਣ ਲਈ ਕੀਤੀ ਗਈ ਸੀ। ਮੰਨਿਆ ਕਿ ਹਰ ਕੋਈ ਹਰੇਕ ਭਾਸ਼ਾ ਦਾ ਗਿਆਨ ਨਹੀਂ ਰੱਖਦਾ, ਪਰ ਉਹ ਅਨੁਵਾਦ ਰਾਹੀਂ ਉਸ ਭਾਸ਼ਾ ਦਾ ਗਿਆਨ ਪ੍ਰਾਪਤ ਕਰਨ ਤੋਂ ਇਲਾਵਾ ਉਸਦੇ ਰੀਤੀ ਰਿਵਾਜ, ਸੱਭਿਆਚਾਰ, ਖਾਣ ਪੀਣ ਅਤੇ ਰੌ ਰੀਤਾਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਸਮਝ ਸਕਦਾ ਏ। ਅਨੁਵਾਦ ਦੇ ਨਾਲ ਸਾਰੇ ਵਿਸ਼ਵ ਨੂੰ ਸਮਝਣ ਦਾ ਮੌਕਾ ਮਿਲਦਾ ਏ ਅਤੇ ਸਾਰਾ ਵਿਸ਼ਵ ਇੱਕ ਪਰਿਵਾਰ ਵਾਂਗ ਲੱਗਦਾ ਏ। ਇਹੀ ਨਹੀਂ, ਸ਼ਾਂਤੀ, ਸਹਿਯੋਗ, ਆਪਸੀ ਗੱਲਬਾਤ ਨਾਲ ਵੱਡੇ ਤੋਂ ਵੱਡੇ ਮਸਲੇ ਹੱਲ ਹੋ ਜਾਂਦੇ ਨੇ। ਕੌਮਾਂਤਰੀ ਅਨੁਵਾਦ ਦਿਹਾੜੇ ਨੂੰ ਮਨਾਉਣ ਦਾ ਉਦੇਸ਼ ਅਨੁਵਾਦ ਪੇਸ਼ੇ ਬਾਰੇ ਲੋਕਾਂ 'ਚ ਜਾਗਰੂਕਤਾ ਵਧਾਉਣਾ ਏ, ਉਹਨਾਂ ਭਾਸ਼ਾਵਾਂ ਬਾਰੇ ਜਾਣਨਾ ਜੋ ਸਾਡੇ ਜੀਵਨ 'ਚ ਅਹਿਮ ਭੂਮਿਕਾ ਨਿਭਾਉਂਦੀਆਂ ਨੇ। ਇਹ ਇੱਕ ਦੂਜੇ ਦੇ ਰਾਸ਼ਟਰਾਂ ਨੂੰ ਇੱਕ ਮੰਚ 'ਤੇ ਲਿਆਉਣ ਲਈ ਸਭ ਤੋਂ ਵਧੀਆ ਜ਼ਰੀਆ ਏ। ਅਨੁਵਾਦ ਅੱਜ ਦੇ ਸਮੇਂ ਦੀ ਜ਼ਰੂਰਤ ਬਣ ਚੁੱਕਿਆ ਏ। ਹਰ ਭਾਸ਼ਾ ਦੇ ਆਪਣੇ ਲੋਕ ਗੀਤ ਅਤੇ ਬੋਲੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਸੁਣ ਕੇ ਵੱਖਰਾ ਹੀ ਸਕੂਨ ਅਤੇ ਆਨੰਦ ਮਿਲਦਾ ਏ। ਅਤੇ ਆਓ ਫਿਰ ਸੁਣਦੇ ਹਾਂ ਗਾਇਕਾ ਗੁਰਮੀਤ ਬਾਵਾ ਦੀ ਆਵਾਜ਼ 'ਚ ਲੋਕ ਗੀਤ ਡਿੱਗ ਪਈ।

0: ਲੋਕ ਗੀਤ ਤੁਸੀਂ ਸੁਣ ਰਹੇ ਸੀ ਗਾਇਕਾ ਗੁਰਮੀਤ ਬਾਵਾ ਦੀ ਆਵਾਜ਼ 'ਚ। ਸੱਚ ਹੀ ਏ, ਜੇ ਪਿਆਰ ਹੋਵੇ ਤਾਂ ਇਸ ਤਰ੍ਹਾਂ ਦਾ, ਫਿਰ ਵਿਦੇਸ਼ ਤੋਂ ਮਾਹੀਆ ਛੁੱਟੀਆਂ ਲੈ ਕੇ ਵੀ ਆ ਜਾਂਦਾ ਏ, ਅਤੇ ਜੇ ਮਾਹੀ ਕੋਲ ਹੋਵੇ ਤਾਂ ਗੋਰੀ ਨੌ ਬਰ ਨੌ ਹੋ ਜਾਂਦੀ ਏ। ਅਤੇ ਇਸ ਲੋਕ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਅੰਤਰਰਾਸ਼ਟਰੀ ਅਨੁਵਾਦ ਦਿਹਾੜੇ ਦੀ। ਅਨੁਵਾਦ ਸਿਰਫ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ 'ਚ ਬਦਲਣ ਦਾ ਨਾਮ ਨਹੀਂ, ਬਲਕਿ ਅਨੁਵਾਦਕ ਦਾ ਕੰਮ ਦੋ ਵੱਖ ਵੱਖ ਸੱਭਿਆਚਾਰਾਂ ਦੇ ਵਿਚਾਰਾਂ ਮਨੋਭਾਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਇਸ ਦਿਨ ਭਾਸ਼ਾ ਅਨੁਵਾਦਕਾਂ ਦੇ ਕੰਮ ਕਰਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ, ਕਿਉਂਕਿ ਭਾਸ਼ਾ ਅਨੁਵਾਦ ਕਰਕੇ ਅਨੁਵਾਦਕ ਇੱਕ ਦੂਜੇ ਤੋਂ ਦੂਰ ਰਾਸ਼ਟਰਾਂ ਨੂੰ ਨੇੜੇ ਲਿਆਉਂਦੇ ਨੇ, ਇੱਕ ਦੂਜੇ 'ਚ ਆਪਸੀ ਪਿਆਰ ਭਾਈਚਾਰਕ ਸਾਂਝ ਵੱਧਦੀ ਏ। ਜਿੱਥੇ ਆਪਸੀ ਸਾਂਝ ਪਿਆਰ ਅਪਣਾਤੇ, ਉੱਥੇ ਵਿਕਾਸ ਤਾਂ ਆਪਣੇ ਆਪ ਹੀ ਹੁੰਦਾ ਏ। ਜਿੱਥੇ ਅਸੀਂ ਅਨੁਵਾਦ ਰਾਹੀਂ ਕਿਸੇ ਦੇ ਮਨੋਭਾਵਾਂ ਅਤੇ ਜਜ਼ਬਾਤਾਂ ਨੂੰ ਬੜੀ ਹੀ ਚੰਗੀ ਤਰ੍ਹਾਂ ਸਮਝ ਸਕਦੇ ਹਾਂ, ਉੱਥੇ ਹੀ ਕਹਾਣੀ, ਦਿਲ ਦੇ ਜਜ਼ਬਾਤਾਂ, ਸਮਾਜ ਦੀਆਂ ਪੀੜਾਂ ਅਤੇ ਦਿਲ ਦੇ ਵਲਵਲਿਆਂ ਨੂੰ ਬਿਆਨ ਕਰਨ ਦਾ ਬਹੁਤ ਹੀ ਵਧੀਆ ਢੰਗ ਏ। ਅਤੇ ਕਹਾਣੀਕਾਰ ਜਿੰਦਰ ਜ਼ਿੰਦਗੀ ਦੇ ਯਥਾਰਥ ਨੂੰ ਬੜੀ ਬਾਖੂਬੀ ਨਾਲ ਆਪਣੀ ਕਹਾਣੀ ਦੇ ਜ਼ਰੀਏ ਚਿਤਰਦੇ ਨੇ। ਅਤੇ ਆਓ ਫਿਰ ਜੀਆਂ ਨੂੰ ਲੜੀ ਤਹਿਤ ਉੱਗੇ ਕਹਾਣੀਕਾਰ ਜਿੰਦਰ ਨਾਲ ਕੀਤੀ ਮੁਲਾਕਾਤ ਸੁਣਦੇ ਹਾਂ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਏ ਕੇਸਰਾ ਰਾਮ ਨੇ।
1: ਜੀ ਆਇਆਂ ਪ੍ਰੋਗਰਾਮ 'ਚ ਅੱਜ ਸਾਡੇ ਮਹਿਮਾਨ ਹਨ ਪੰਜਾਬੀ ਕਹਾਣੀਕਾਰ ਜਿੰਦਰ। ਜਿੰਦਰ ਇਹਨਾਂ ਦੇ 7 ਕਹਾਣੀ ਸੰਗ੍ਰਹਿ ਛਪ ਚੁੱਕੇ ਹਨ। ਪਹਿਲਾ ਕਹਾਣੀ ਸੰਗ੍ਰਹਿ 1990 ਵਿੱਚ ਛਪਿਆ ਅਤੇ 2023 ਵਿੱਚ 7ਵਾਂ ਕਹਾਣੀ ਸੰਗ੍ਰਹਿ ਸੇਫਟੀ ਕਿੱਟ ਛਪਿਆ, ਜਿਸ ਨੂੰ 2024 ਵਿੱਚ ਟਾਹਾਂ ਅਵਾਰਡ ਮਿਲਿਆ, 2025 ਦਾ ਸਾਹਿਤ ਅਕਾਡਮੀ ਅਵਾਰਡ ਮਿਲਿਆ। ਇਸ ਤੋਂ ਇਲਾਵਾ ਜਿੰਦਰ 28 ਸਾਲਾਂ ਤੋਂ ਸ਼ਬਦ ਮੈਗਜ਼ੀਨ ਦਾ ਸੰਪਾਦਨ ਕਰ ਰਹੇ ਹਨ, ਜੋ ਖਾਸ ਤੌਰ 'ਤੇ ਕਹਾਣੀ ਜਾਂ ਫਿਕਸ਼ਨ ਨੂੰ ਹੀ ਸਮਰਪਿਤ ਮੈਗਜ਼ੀਨ ਹੈ। ਇੱਕ ਨਾਵਲ ਇਹਨਾਂ ਦਾ ਜ਼ਿੰਦਗੀ ਪ੍ਰਕਾਸ਼ਿਤ ਹੋਇਆ ਹੈ। ਅਤੇ ਇਸ ਤੋਂ ਇਲਾਵਾ ਅਨੁਵਾਦ ਦਾ ਇਹਨਾਂ ਨੇ ਕਾਫੀ ਕੰਮ ਕੀਤਾ ਹੈ, 15 ਕਿਤਾਬਾਂ ਅਨੁਵਾਦ ਦੀਆਂ ਹਨ। ਅਨੁਵਾਦ ਲਈ ਵੀ ਸਾਹਿਤ ਅਕਾਡਮੀ ਦਾ ਇਹਨਾਂ ਨੂੰ ਅਵਾਰਡ ਮਿਲਿਆ ਹੈ। ਅਤੇ ਸਭ ਤੋਂ ਪਹਿਲਾਂ ਜਿੰਦਰ ਜੀ, ਤੁਸੀਂ ਆਪਣੇ ਜਨਮ ਸਥਾਨ, ਸਿੱਖਿਆ ਅਤੇ ਸਾਹਿਤ ਵੱਲ ਰੁਝਾਨ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ, ਇਸ ਬਾਰੇ ਸਾਡੇ ਸਰੋਤਿਆਂ ਨੂੰ ਜਾਣੂ ਕਰਵਾਓ।
2: ਮੇਰਾ ਜਨਮ ਜ਼ਿਲ੍ਹਾ ਜਲੰਧਰ, ਤਹਿਸੀਲ ਨਕੋਦਰ, ਲੁਧਿਆਣਾ ਪਿੰਡ 'ਚ ਹੋਇਆ। ਛੋਟਾ ਜਿਹਾ ਪਿੰਡ ਸੀ ਜਦੋਂ ਮੇਰਾ ਜਨਮ ਹੁੰਦਾ, 54 'ਚ

0: ਚਲਣ ਜਾ ਚ ਕਾਫੀ ਉਦੋਂ ਪਛੜਿਆ ਵੀ ਏਰੀਆ ਸੀ।
1: ਜੀ
0: ਅਤੇ ਸਾਡੇ ਪਿੰਡ ਤੋਂ 5 ਕਿਲੋਮੀਟਰ ਦੂਰ ਨਕੋਦਰ ਪੈਂਦਾ ਸੀ, ਅਤੇ ਮੈਂ ਅਤੇ ਮੇਰਾ ਬ੍ਰਦਰ ਦੋਵੇਂ ਅਸੀਂ ਤੁਰ ਕੇ ਪਾਣੀ ਜਾਂਦੇ ਸੀ। ਅਤੇ ਉਹ ਮੈਂ ਉੱਥੇ ਆਰੀਆ ਸਕੂਲ ਤੋਂ ਹਾਇਰ ਸੈਕੰਡਰੀ ਉਦੋਂ ਹੁੰਦੀ ਸੀ, ਫਿਰ ਮੈਂ ਗ੍ਰੈਜੂਏਸ਼ਨ ਕੀਤੀ ਹੈ ਡੀ ਏ ਵੀ ਕਾਲਜ ਨਕੋਦਰ ਤੋਂ, ਪੋਸਟ ਗ੍ਰੈਜੂਏਸ਼ਨ ਕੀਤੀ ਡੀ ਏ ਵੀ ਕਾਲਜ ਜਲੰਧਰ ਤੋਂ। 1982 ਦੇ ਗੇਟ 'ਚ ਮੈਂ ਇੰਪਲਾਇਮੈਂਟ ਚੇਂਜ 'ਚ ਨਾਂ ਦੇਣ ਗਿਆ ਸੀ। ਅਤੇ ਮੈਨੂੰ ਲੇਖਕ ਬਣਾਉਣ 'ਚ ਬਹੁਤ ਵੱਡਾ ਵੱਡਾ ਹੱਥ ਜਲੰਧਰ ਜੀ ਡੀ ਓ ਦਾ ਸੀ। ਜੇ ਮੈਨੂੰ ਉੱਥੇ ਉਲਫਤ ਬਾਜਵਾ ਹੋਰੀ ਇਨਾਮ ਮਿਲਦੇ ਤਾਂ ਮੈਂ ਤਾਂ ਸ਼ਾਇਦ ਲੇਖਕ ਨਹੀਂ ਬਣਨਾ ਸੀ। ਮੈਨੂੰ ਉਹ ਮਿਲੇ, ਉਹ ਮੈਨੂੰ ਰੇਡੀਓ ਸਟੇਸ਼ਨ ਲੈ ਗਏ, ਅਤੇ ਉੱਥੇ ਸੋਹਣ ਸਿੰਘ ਮੀਸਾ, ਚੂੜਾਮਣੀ, ਹਰਭਜਨ ਸਿੰਘ ਬਟਾਲੀਓ ਮਿਲਿਆ, ਅਤੇ ਬਾਜਵਾ ਹੋਣੀ ਕਹਿੰਦੇ ਵੀ ਤੂੰ ਜਿੰਦਰ ਲਿਖਣਾ ਸ਼ੁਰੂ ਕਰ, ਆਪਣੇ ਪਿੰਡ ਦਾ ਨਾਂ ਉੱਚਾ ਹੋ। ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਕੁੱਖ ਵੀ, ਕਿਉਂਕਿ ਬੇਸਿਕਲੀ ਬਾਜਵਾ ਸਾਹਿਬ ਦੀ ਮਾਸੀ ਸਾਡੇ ਪਿੰਡ ਸੀ, ਅਤੇ ਬਾਜਵਾ ਸਾਹਿਬ ਦੀ ਮਦਰ ਮਰ ਗਈ ਸੀ, ਫਾਦਰ ਦਾਦਾ ਚਲੇ ਕਲਕੱਤਾ ਸਾਈਡ, ਮੁੜ ਕੇ ਨਹੀਂ ਆਏ, ਅਤੇ ਉਹ ਮੈਨੂੰ ਲੈ ਗਿਆ। ਮੈਨੂੰ ਕਹਿੰਦਾ ਜਾ ਲਿਖ, ਅਤੇ ਮੇਰੇ ਦਿਮਾਗ 'ਚ ਸ਼ਿਵ ਕੁਮਾਰ ਬਟਾਲੀ ਬੈਠਾ ਸੀ, ਮੈਨੂੰ ਲੱਗਾ ਸੀ ਮੇਰੇ ਤੋਂ ਕਵਿਤਾ 'ਚ ਲਿਖੀ ਹੋਈ। ਫਿਰ ਮੈਨੂੰ ਉਹਨੇ ਹਰਪੰਚ ਸਿੰਘ ਬਟਾਲਵੀ ਨੇ, ਅਤੇ ਫਿਰ ਮੈਂ ਉਹਨੂੰ ਗੁਰੂ ਧਾਰਿਆ, ਗਾਹ 'ਚ ਲੱਗਾ ਮੈਨੂੰ ਮੈਂ ਗੁਰੂ ਗੁਰੂ ਬਿਨਾਂ ਗੱਲ ਬਣ ਸਕਦੀ। ਫਿਰ ਮੈਂ ਉਸ ਤੋਂ ਬਾਅਦ ਕਹਾਣੀ ਦੇ ਫੀਲਡ 'ਚ ਲਿਖਣੀ ਸ਼ੁਰੂ ਕੀਤੀ। ਲਿਖਣਾ ਜਿਹੜਾ ਐਕਚੁਅਲੀ ਹੋਇਆ ਮੇਰੇ 90 ਤੋਂ ਬਾਅਦ ਹੋਇਆ ਸ਼ੁਰੂ।
1: ਤੁਹਾਡੀਆਂ ਕਹਾਣੀਆਂ ਪਰੰਪਰਕ ਕਹਾਣੀਆਂ ਨਾਲੋਂ ਹਟ ਕੇ ਹਨ। ਸੇਫਟੀ ਕਿੱਟ ਜਿਹੜਾ ਕਹਾਣੀ ਸੰਗ੍ਰਹਿ, ਇਸ ਨੂੰ 2 ਵੱਡੇ ਇਨਾਮ ਨਾਲੋਂ ਨਾਲ ਮਿਲ ਚੁੱਕੇ ਹਨ। ਤੁਸੀਂ ਇਹ ਦੱਸੋ ਕਿ ਇਸ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਵਿੱਚ ਤੁਹਾਡੇ ਹਿਸਾਬ ਨਾਲ ਤੁਹਾਡੀਆਂ ਪਹਿਲੀਆਂ ਕਹਾਣੀਆਂ ਨਾਲੋਂ ਕੀ ਵੱਖਰਾ ਹੈ?
0: ਇੱਕ ਤਾਂ ਜੀ ਇਹਦੇ ਵਿੱਚ ਵਿਸ਼ੇ ਪੱਖੋਂ ਵੱਖਰਾ, ਸੇਫਟੀ ਕਿੱਟ ਮੇਰਾ ਕੋਈ ਕਸੂਰ ਨਹੀਂ। ਇਹ ਕਹਾਣੀਆਂ ਜਿਹੜੇ ਸਾਡੇ ਬੱਚੇ ਬਾਹਰ ਪੜ੍ਹਨ ਜਾਂਦੇ ਆ, ਕਨੇਡਾ, ਅਮੈਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਮੈਂ ਉਸ ਕਨਸਾਰ ਨੂੰ ਲਿਆ ਜਿਹਦਾ ਸੇਫਟੀ ਕਿੱਟ ਜਸਪ੍ਰੀਤ ਇੰਗਲੈਂਡ ਪੜ੍ਹਨ ਜਾਂਦੀ ਹੈ, ਅਤੇ ਡਰੀ ਡਰਦੀ ਆ, ਡਰਦੀ ਆ ਵੀ ਕੋਈ ਰੇਪ ਨਾ ਕਰੇ, ਰੇਪ ਦਾ ਇਸ ਕਰਕੇ ਉਹ ਜੀ ਮਤਲਬ ਡਰ 'ਚੋਂ ਆਪਣੇ ਆਪ ਨੂੰ ਪ੍ਰੋਪਰ ਵੇ ਨਾਲ ਜੀ ਨਹੀਂ ਸਕਦੀ।
1: ਇਸ ਕਹਾਣੀ ਬਾਰੇ ਅੱਗੇ ਗੱਲ ਕਰਾਂਗੇ। ਇਹ ਕੁੱਲ ਕਹਾਣੀਆਂ ਨਾਲੋਂ ਕੋਈ ਇਹਦੇ 'ਚ ਚੇਂਜ ਆਇਆ ਤੁਹਾਡੇ ਪਹਿਲਾਂ ਵਾਲੇ ਕਹਾਣੀ ਸੰਗ੍ਰਹਿ ਦੇ ਨਾਲ ਜੇ ਆਪਾਂ ਮੈਚ ਕਰਕੇ ਦੇਖੀਏ?
0: ਨਹੀਂ ਦੇਖੋ ਦੇਖੋ ਇਹ ਕਿਸਾਨ ਰਾਮ ਜੀ ਵੀ ਲੇਖਕ ਦੀ ਡਿਵੈਲਪਮੈਂਟ ਹੁੰਦੀ ਆ ਸਟੈਪ ਬਾਈ ਸਟੈਪ
1: ਜੀ।
0: ਜੇ ਮੇਰੀ ਜਿਹੜੀ ਦੂਜੀ ਕਿਤਾਬ ਤੁਸੀਂ ਨਹੀਂ ਸਮਝ, ਜਿੱਥੋਂ ਮੈਂ ਐਸਟੈਬਲਿਸ਼ ਹੁੰਦਾ, ਉਸ ਕਹਾਣੀ ਆ, ਉਹ ਸੈਂਪਲ ਕਹਾਣੀ ਸੀ, ਜਿੱਦਾਂ ਹੁਣ ਆਦਮੀ ਬੜਾ ਕੰਪਲੀਕੇਟਡ ਹੋ ਗਿਆ, ਇਹ ਮੇਰੀ ਕਹਾਣੀ ਹੈ ਵੀ ਮਤਲਬ ਇਹਦੀ ਸਿੱਧ ਪੱਧਰੀ ਆਣੀ, ਇਹ 'ਚ ਮਲਟੀ ਡਾਈਮੈਂਸ਼ਨਲ ਆਸਪੈਕਟ ਨੂੰ ਮੰਨ ਕੇ।
1: ਇੱਕ ਕਤਲ ਕਹਾਣੀ ਤੁਹਾਡੀ ਕਾਫੀ ਚਰਚਾ ਵਿੱਚ ਰਹੀ ਸੀ, ਇਸ ਦੇ ਮਨੋਵਿਗਿਆਨਕ ਪੱਖਾਂ ਬਾਰੇ ਗੱਲ ਕਰੋ। ਇੱਕ ਇਸੇ ਤਰ੍ਹਾਂ ਦੀ ਹੋਰ ਕਹਾਣੀ ਵੀ ਸੀ, ਉਹਨੂੰ ਵੀ ਤੁਸੀਂ ਨਾਲ ਲੈ ਸਕਦੇ ਹੋ, ਬਿਨਾਂ ਵਜ੍ਹਾ ਤਾਂ ਨਹੀਂ।
0: ਮੈਨੇ ਸਿਗਮੰਡ ਫਰਾਇਡ ਪੜ੍ਹਿਆ ਸੀ
1: ਜੀ,
0: ਸਾਈਕੋ ਐਨਾਲਿਸਿਸ ਜਾਂ ਇੰਟਰਪ੍ਰੀਟੇਸ਼ਨ ਆਫ ਡ੍ਰੀਮਸ ਪੜ੍ਹੀਆਂ। ਮਨੋਵਿਗਿਆਨ ਕੀ ਆ ਵੀ ਬੰਦੇ ਦੀ ਅੰਦਰ ਦੀਆਂ ਤਹਿਾਂ ਨੂੰ ਫੋੜਨਾ, ਅਤੇ ਮੈਨੂੰ ਇੱਦਾਂ ਲੱਗਦਾ ਵੀ ਜਿੱਦਾਂ ਬੰਦਾ ਬਾਹਰੋਂ ਦੇਖਣ ਲਈ ਸੰਪੂਰਨ ਹੁੰਦਾ, ਪਰ ਅੰਦਰ ਬੰਦੇ ਬੜੀ ਟੁੱਟ ਭੱਜ ਆ, ਜਿਹੜੀ ਉਹ ਬੰਦੇ ਅੰਦਰ ਦੀ ਟੁੱਟ ਭੱਜ ਆ, ਮੇਰੀ ਕੋਸ਼ਿਸ਼ ਹੁੰਦੀ ਵੀ ਉਹਨੂੰ ਮੈਂ ਫੜਾਂ, ਮੈਂ ਉਹ 'ਚ ਕਿੰਨਾ ਕੁ ਸਫਲ ਹੁੰਦਾ ਜਾਂ ਨਹੀਂ ਹੁੰਦਾ, ਇਹ ਤਾਂ ਮੇਰੇ ਪਾਠਕ ਜਾਂ ਜਿਹੜਾ ਕੋਈ ਆਲੋਚਨਾ ਕੰਮ ਕਰ ਸਕਦਾ ਉਹਦੇ, ਕਿਉਂਕਿ ਮਨੋਵਿਗਿਆਨਿਕ ਕਹਾਣੀ ਥੋੜ੍ਹੀ ਲਿਖਣੀ ਔਖੀ ਆ। ਮੇਰੀਆਂ ਕਹਾਣੀਆਂ ਮੇਰੀ ਆਪਦੀ ਇੱਕ ਧਾਰਨਾ ਵੀ ਮੈਂ ਹੁੰਦੀ ਵੀ ਮੇਰੀ ਕਹਾਣੀ ਪੜ੍ਹ ਕੇ ਪਾਠਕ ਬੇਚੈਨ ਹੋਵੇ, ਉਹ ਰਾਤ ਨੂੰ ਪਿਆ ਸਮਝਦਾ ਇਹਦੀ ਕਤਲ ਦੀ ਲਾਸਟ ਕਹਾਣੀ ਉਹ 'ਚ ਪਤਾ ਨਹੀਂ ਲੱਗਦਾ ਵੀ ਮਾਂ ਨੇ ਆਪਦੇ ਘਰ ਦਾ ਮਤਲਬ ਕਤਲ ਕੀਤਾ ਨਹੀਂ ਕੀਤਾ, ਕਿਉਂਕਿ ਸਸਪੈਂਸ, ਕਿਉਂਕਿ ਮੈਂ ਮੇਰੀ ਕਹਾਣੀ ਮੋਸਟਲੀ ਮਤਲਬ ਖੁੱਲ੍ਹਾ ਅੰਤ ਹੁੰਦਾ, ਜਿੱਦਾਂ ਚਾਹੁੰਦਾ ਲੇਖਕ ਉਹ ਨਾਲ ਇਮੈਜੀਨੇਸ਼ਨ ਇਮੈਜਿਨ ਕਰੇ।
1: ਤੁਸੀਂ ਆਪਣੇ ਕਹਾਣੀਆਂ ਵਿਚਲੇ ਮਨੋਵਿਗਿਆਨ ਬਾਰੇ ਗੱਲ ਕੀਤੀ ਹੈ, ਇੱਕ ਗੱਲ ਹੋਰ, ਤੁਹਾਡੀਆਂ ਲਗਭਗ ਸਾਰੀਆਂ ਕਹਾਣੀਆਂ ਵਿੱਚ ਮਿਥਿਹਾਸ ਵੀ ਸਮਾਨਾਂਤਰ ਚੱਲ ਰਿਹਾ ਹੁੰਦਾ ਹੈ, ਇਸ ਪਿੱਛੇ ਕੰਮ ਕਰਦਾ ਮਨੋਵਿਗਿਆਨ?
0: ਸਾਨੂੰ ਆਪਦੀਆਂ ਜੜ੍ਹਾਂ ਲੱਭਣ ਲਈ ਮਿਥਿਹਾਸ ਨੂੰ ਪੜ੍ਹਨਾ ਪਊਗਾ, ਪੜ੍ਹਨਾ ਪਊਗਾ ਔਰ ਸਮਝਣਾ ਪਊਗਾ, ਕਿਉਂਕਿ ਮੈਂ ਦੇਖੋ ਪਿੰਡ 'ਚੋਂ ਸ਼ਹਿਰ 'ਚ ਆ, ਮੇਰੇ 35 ਸਾਲ ਪਹਿਲੇ ਪਿੰਡ 'ਚ ਬੀਤਿਆ, ਅਤੇ ਪਿੰਡਾਂ 'ਚ ਜਦੋਂ ਕੋਈ ਗੱਲ ਸੁਣਾਉਂਦਾ ਸੀ, ਗੱਲ ਸੁਣਾਉਂਦਾ ਸੁਣਦਾ ਬਜ਼ੁਰਗ ਸਿਆਣਾ ਬੰਦਾ, ਅਤੇ ਨਾਲੇ ਕਹਾਣੀ ਪਾਉਂਦਾ ਸੀ, ਕਹਾਣੀ ਦੇ ਹੁੰਦੇ ਆ, ਅਤੇ ਕਹਾਣੀ ਦੇ ਨਾਲ ਹੀ ਉਹ 'ਚ ਮਿੱਠਾ ਦੀ ਗੱਲ ਆਉਂਦੀ, ਭਾਵਾਂ ਰਾਮ ਚੰਦ ਦੀ ਗੱਲ ਕਰੇ ਜਾਂ ਮਹਾਂਭਾਰਤ ਦੇ ਪਤ ਕਰੇ, ਇਬਨ ਗਾਹਾਂ ਬਾਬੇ ਨਾਨਕ ਦੀਆਂ ਸਾਖੀਆਂ ਦੀ ਗੱਲ ਕਰੇ, ਉਹ ਜਿਹੜੇ ਮੇਰੇ ਬਲੱਡ ਵਿੱਚ ਜਾਂ ਮੇਰੇ ਜੀਨਸ ਆ, ਉਹ ਸਟੈਪ ਬਾਈ ਸਟੈਪ ਜੀਨਸ ਉਹ ਜਿਹੜਾ ਮਿੱਥਾ ਪਈਆਂ। ਫਿਰ ਜਦੋਂ ਮੈਂ ਮਹਾਂਭਾਰਤੀ ਪ੍ਰੋਪਰ ਬਿਨਾਂ ਸਟੱਡੀ ਕਰਦਾ ਹਾਂ, ਅਤੇ ਉਹ ਵੀ ਮਿੱਥਾ ਸੁਣਦਾ,

0: मैं पढ़ता हूँ। मैनू कोई भी हिंदू में थोड़ी जी किताब मिल जाए, मेरा पैठ सब्जेक्ट हूँ। मैं घट्टो घट्ट 25-30 किताबं पढ़िया हुई, जिदा मैं भगवद गीता वा वो मैं बड़े वर्ष पीछे। मैंने कोई पुछता भी भगवद गीता की सब तो वधिया इंटरप्रिटेशन कि है, मैं डॉक्टर राधा कृष्ण नाल ही ना। फिर मैंने पुछता भी सब तो वधिया तुम पात्र का चंगा लगता को महाभारत में, मैं कहना करना, क्योंकि जिहड़ियां कुछ संस्कार उस पीढ़ ने पैदा किए आ, उस संस्कार अजे भी एज इट इज किते तो कितने एज इट इज बराबर चल रहे। असी अपनी जड़ां नूं लभण दे लई असी मिथां दी सहायता लेनी।
1: अच्छा, अपने इनाम जेतू कहानी संग्रह सेफ्टी किट दी इसे नाम वाली कहानी दी जे गल करिए, कुड़ियां बाहरलियां तो अपनी सुरक्षा का इंतजाम तो बेशक कर लैन, पर अपनियां तो बचना औखा हुंदा है। इस कहानी च ये गल उभर के आउंदी है। इस कहानी विच एक पात्र है समांथा, उस दे विचार अतकथनी वांग पहली नज़रे ਆਪਾਂ ਨੂੰ ਲੱਗਦੇ ਹਨ। ਇਸ ਬਾਰੇ ਤੁਹਾਡਾ ਕੀ ਖਿਆਲ ਹੈ?
0: ਨਹੀਂ, ਮੈਂ ਤੁਹਾਡੀ ਗੱਲ ਮੈਂ ਸਹਿਮਤ ਨਹੀਂ। ਸਮਾਥਾ ਇੰਗਲੈਂਡ ਦੀ ਜੰਮੀ ਪਲੀ ਆ
1: ਜੀ,
0: ਕਿਉਂਕਿ ਤੁਸੀਂ ਬਾਹਰ ਨਹੀਂ ਗਏ, ਮੈਂ ਬਹੁਤ ਵਾਰੀ ਇੰਗਲੈਂਡ ਗਿਆ। ਮੈਨੂੰ ਉਸ ਉੱਥੇ ਇਹ ਵੀ ਇਹਦਾ ਨਹੀਂ ਮੈਂ ਕਹਿ ਸਕਦਾ ਮੈਂ ਬਹੁਤ ਕੁਛ ਉਹਦੇ ਕਲਚਰ ਨੂੰ ਜਾਣਿਆ ਸਮਝ ਲਿਆ ਜੇ ਜਾਣਿਆ, ਪਰ ਫਿਰ ਵੀ ਮੈਂ ਕੁਛ ਸਮਝਿਆ। ਸਮਾਥਾ ਨੂੰ ਘੁੰਮਣ ਫਿਰਨ ਦਾ ਸ਼ੌਂਕ ਆ। ਉੱਥੇ ਸੈਂਟਰਲ ਲੰਡਨ 'ਚ ਇੱਕ ਰਿਚਰਡਸਨ ਅਕੈਡਮੀ ਆ, ਜਿਹੜੀ ਕੁੜੀਆਂ ਜਾਂ ਔਰਤਾਂ ਨੂੰ ਇਸ ਗੱਲ ਦੀ ਟ੍ਰੇਨਿੰਗ ਦਿੰਦੀ ਆ ਵੀ ਜੇ ਤੁਸੀਂ ਦੂਜੀ ਕੰਟਰੀ 'ਚ ਘੁੰਮਣ ਫਿਰਨ ਨੂੰ ਜਾਣਾ ਤਾਂ ਤੁਹਾਡੇ ਕੋਲ ਇੱਕ ਸੇਫਟੀ ਕਿੱਟ ਹੋਣੀ ਚਾਹੀਦੀ ਆ। ਅਤੇ ਉਹ ਇੱਥੇ ਦੇ ਕਹਿੰਦੇ ਵੀ ਤੁਸੀਂ ਉੱਥੇ ਜਿਹੜੀ ਪੁਲਿਸ ਆ ਉਹਨੂੰ ਰਿਪੋਰਟ ਕਰੋ, ਅਤੇ ਇਹਨੂੰ ਆਪਣੀ ਜ਼ਿੰਦਗੀ ਨਾਲ ਖੜੋ ਤਾਂ ਨਾ ਸਮਝੋ। ਸਮਾਥਾ ਜਿਹੜੀ ਇੱਥੋਂ ਜਸਪੀਤ ਪੜ੍ਹਨ ਗਈ ਕੁੜੀ, ਉਹਨੂੰ ਇੰਸਪਾਇਰ ਕਰਦੀ ਆ। ਜੇ ਮੈਂ ਨਹੀਂ ਚਾਹੁੰਦਾ ਵੀ ਬਾਈ ਸਾਡੀ ਕਿਸੇ ਕੋਈ ਧੀ ਭੈਣ ਕੋਈ ਰੇਪ ਹੋਵੇ, ਚਲੋ ਜੇ ਰੇਪ ਹੁੰਦਾ ਤਾਂ ਉਹਨੂੰ ਕੁਛ ਸਮਝਾਉਣ ਵਾਲਾ ਹੋਣਾ ਚਾਹੀਦਾ। ਜਸਪੀਤ ਦਾ ਕੋਈ ਰੇਪ ਨਹੀਂ ਹੋਇਆ, ਪਰ ਉਹਦੇ ਮਨ 'ਚ ਡਰ ਹੁੰਦਾ ਮੈਂ ਰਾਤ ਨੂੰ ਜਾਂਦੀ ਹਾਂ ਇੱਥੇ ਫਲਾਣਾ ਹੁੰਦਾ ਤਾਂ। ਸਮਾਥਾ ਉਹਨੂੰ ਉਸ ਡਰ ਕਰਦੀ ਆ, ਉਹ ਦੱਸਦੀ ਮੈਂ ਇੱਦਾਂ ਨਾ ਗਈ ਸੀ, ਮੈਨੂੰ ਬਗਦਾਦ 'ਚ ਮੇਰੇ ਨਾਲ ਰੇਪ ਹੋਇਆ ਸੀ ਅਤੇ ਮੈਂ ਰਿਪੋਰਟ ਕਰਕੇ ਹੋ ਗਿਆ। ਉਹ ਕਹਿੰਦੀ ਜੇ ਮੈਂ ਉੱਥੇ ਬੈਠੀ ਰਹਿੰਦੀ ਜਾਂ ਉੱਥੇ ਕੇਸ ਲੜਦੀ ਮੇਰੀ ਜਿੰਦੀ ਖੜ ਗਈ, ਹੋ ਗਿਆ ਜੋ ਹੋ ਗਿਆ, ਮੈਂ ਉਹਨੂੰ ਭੁੱਲਦੀ ਨਹੀਂ, ਪਰ ਮੈਂ ਉਹਨੂੰ ਮੈਂ ਆਪਣੇ ਆਪ ਮੂਵ ਕਰਨਾ ਇਹ ਘੁੰਮਣਾ। ਮੈਂ ਮੇਰੀ ਇੱਕ ਧਾਰਨਾ ਕਿ ਸਾਦਮ ਜੀ ਜਿੰਨਾ ਚਿਰ ਸਾਡੀ ਕੁੜੀਆਂ ਤੋਂ ਸਾਡੀਆਂ ਔਰਤਾਂ ਤੋਂ ਜਵਾਨ ਕੁੜੀਆਂ ਜਾਂ ਔਰਤਾਂ ਤੋਂ ਮਨ 'ਚੋਂ ਡਰ ਨਹੀਂ ਨਿਕਲਦਾ, ਉਹ ਪ੍ਰੋਪਰ ਵੇ ਨਾਲ ਜੀ ਨਹੀਂ ਸਕਦੀ।
1: ਇਹ ਚੀਜ਼ ਆਉਂਦੀ ਹੈ ਸਾਹਮਣੇ ਕਹਾਣੀ 'ਚ ਅੱਖ 'ਚ ਉੱਭਰ, ਜਦੋਂ ਕਿਸੇ ਕਹਾਣੀ ਸੰਗ੍ਰਹਿ ਜਾਂ ਕਿਸੇ ਕਿਤਾਬ ਨੂੰ ਕੋਈ ਵੱਡਾ ਇਨਾਮ ਮਿਲਦਾ ਹੈ ਤਾਂ ਉਸ ਬਾਰੇ ਦੁਬਾਰਾ ਚਰਚਾ ਸ਼ੁਰੂ ਹੁੰਦੀ ਹੈ, ਬਹੁਤ ਸਾਰੀਆਂ ਗੱਲਾਂ ਉਹਦੇ ਬਾਰੇ ਹੁੰਦੀਆਂ ਹਨ, ਕਿਤਾਬ ਦੁਬਾਰ ਤੋਂ ਪੜ੍ਹੀ ਜਾਂਦੀ ਹੈ, ਉਹਦੇ ਵਿਸ਼ਲੇਸ਼ਣ ਹੁੰਦੇ ਹੈ, ਆਲੋਚਨਾਤਮਕ ਅਧਿਐਨ ਹੁੰਦੇ ਹੈ। ਇਸੇ ਤਰ੍ਹਾਂ ਸੇਫਟੀ ਕਿੱਟ ਕਹਾਣੀ ਸੰਗ੍ਰਹਿ 'ਚ ਇੱਕ ਹੋਰ ਕਹਾਣੀ ਹੈ ਬੰਦੇ ਬਿਨਾਂ, ਇਸ ਵਿੱਚ ਪਿੱਤਰ ਸਤਾਤਮਕ ਮੁੱਦਾ ਤਾਂ ਛੋਇਆ ਹੀ ਗਿਆ ਹੈ, ਵੰਡ ਦਾ ਵੀ ਜ਼ਿਕਰ ਆਉਂਦਾ ਹੈ। ਇਹ ਵੰਡ ਵਾਲਾ ਕੰਡਾ ਤੁਹਾਡੇ ਮਨ 'ਚ ਕਿਵੇਂ ਪਿਆ ਹੈ? ਤੁਹਾਡੀ ਵੈਸੇ ਇੱਕ ਹੋਰ ਕਹਾਣੀ ਦਾ ਨਾਂ ਵੀ ਕੰਡੇ ਹੈ।
0: ਮੈਨੂੰ 2007 'ਚ ਪਹਿਲੀ ਵਾਰੀ ਲਿੰਦੇ ਪੰਜਾਬ 'ਚ ਗਿਆ ਸੀ ਅਤੇ ਮੇਰੇ ਨਾਨਕਾ ਦਾ ਪਿੰਡ ਆ ਚੱਕ ਚਲੰਜਾ ਗਿਆ, ਜਿਹੜਾ ਬਾਲੀ ਤੋਂ 7-8 ਕਿਲੋਮੀਟਰ ਦੂਰ ਸੀ। ਅਤੇ ਮੈਂ ਉਸ ਘਰ 'ਚ ਜਾ ਕੇ ਵੀ ਮੇਰੀ ਮਾਂ ਜੀ ਦੀ ਸੀ, ਮੈਂ ਬੀਬੀ ਕਹਿੰਦਾ ਸੀ, ਮੈਂ ਬੀਬੀ ਮੈਂ ਉਹ ਤੁਹਾਡੇ ਘਰ 'ਚ ਖੜ੍ਹਾਂ। ਮੇਰੀ ਬੀਬੀ ਕਹਿੰਦੀ ਵੀ ਇੱਥੇ ਸੱਜੇ ਹੱਥ ਛੱਪੜ ਹੁੰਦਾ ਸੀ, ਜਿਹੜਾ ਮੁੰਡਾ ਟੈਕਸੀ ਲੈ ਕੇ ਉਹਨੂੰ ਮੈਂ ਕਹਿੰਦੀ ਛੱਪੜ ਕਹਿੰਦਾ ਸੀ ਮਾਝੇ ਬਣ ਕੇ। ਫਿਰ ਮੇਰੀ ਬੀਬੀ ਕਹਿੰਦੀ ਵੀ ਪਿੱਛੇ ਖੇਤ ਹੁੰਦੇ, ਉਹ ਖੇਤ ਸੀਗੇ। ਫਿਰ ਮੈਨੂੰ ਇੱਕਦਮ ਲੱਗਾ ਵੀ ਜਿਹੜੀ ਇਹ ਮਿੱਟੀ ਆ, ਇਹ ਮਿੱਟੀ 'ਚ ਮਿੱਟੀ ਦੀ ਤਸੀਰ ਮੇਰੇ ਬਲੱਡ ਵਿੱਚ, ਮੈਂ ਆਪਣੀ ਮਾਂ ਦਾ ਖੂਨ ਆ। ਮੇਰੀ ਮਾਂ ਉਸ ਪਿੰਡ ਜੰਮੀ, ਉਸ ਪਿੰਡ ਜਵਾਨ ਹੋਈ, ਉਸ ਪਿੰਡ 'ਚ ਉਹਦਾ ਵਿਆਹ ਹੋਇਆ ਸੀ, ਵਿਆਹ ਕੇ ਪਿੰਡ ਗਈ। ਅਤੇ ਮੈਨੂੰ ਲੱਗਦਾ ਸੀ ਜਿੱਦਾਂ ਪਤਾ ਕਰਜ਼ੇ ਸੀ ਜਾਂ ਕੁਛ, ਉਹ ਕਰਜ਼ੇ ਮੈਂ ਕਹੀ ਜਾਂ ਮੈਨੂੰ ਇੱਕ ਨੇਚਰ ਨੇ ਹਲੂਰਾ ਮਾਰਿਆ, ਹਲੂਰਾ ਮਾਰਿਆ। ਅਤੇ ਫਿਰ ਮੈਂ ਵੰਡ ਬਾਰੇ ਬੜੀ ਸਟੱਡੀ ਕੀਤੀ। ਹੁਣ ਵੀ ਦੇਖੋ ਮੈਨੂੰ 47 ਵੰਡ ਬਾਰੇ ਕਿਸੇ ਰਾਮ ਜੀ ਕੋਈ ਵੀ ਕਿਤਾਬ ਮਿਲ ਜਾਏ ਮੈਂ ਪੜ੍ਹਦਾ,
1: ਸੰਪਾਦਿਤ ਵੀ ਕਈ ਕਿਤਾਬਾਂ,
0: ਮੈਂ 5 ਕਿਤਾਬਾਂ ਸੰਪਾਦਿਤ ਕੀਤੀਆਂ
1: ਇਸੇ ਵਿਸ਼ੇ ਨੂੰ ਲੈ ਕੇ।
0: ਹਾਂ, ਇਸੇ ਵਿਸ਼ੇ ਲੈ ਕੇ।
1: ਅੱਛਾ, ਇੱਕ ਗੱਲ ਜਿਵੇਂ ਹਰ ਕਹਾਣੀ ਬਾਰੇ ਆਪਾਂ ਇੱਥੇ ਡਿਸਕਸ ਨਹੀਂ ਕਰ ਸਕਾਂਗੇ ਕਿਉਂਕਿ ਟਾਈਮ ਦੀ ਘਾਟ ਹੈ, ਇੱਕ ਗੱਲ ਦੱਸੋ ਵੀ ਸੇਫਟੀ ਕਿੱਟ 'ਚ ਵਧੇਰੇ ਕਹਾਣੀਆਂ ਵਿਦੇਸ਼ ਗਏ ਮੁੰਡੇ ਕੁੜੀਆਂ ਨਾਲ ਸੰਬੰਧਿਤ ਹਨ, ਤੁਸੀਂ ਕਿਹੜੇ ਕਿਹੜੇ ਦੇਸ਼ ਘੁੰਮੇ ਹੋ? ਮੇਰਾ ਭਾਵ ਫਸਟ ਹੈਂਡ ਇਨਫੋਰਮੇਸ਼

0: ਪ੍ਰੋਫੈਸ਼ਨ ਅਤੇ ਨਿੱਜੀ ਤਜਰਬੇ ਨੂੰ ਲੈ ਕੇ ਹੈ?
1: ਦੇਖੋ ਮੈਂ 7 ਜਾਂ 8 ਵਜੇ ਇੰਗਲੈਂਡ ਗਿਆ ਜੀ, 2 ਵਾਰੀ ਕਨੇਡਾ, 2 ਵਾਰੀ ਆਸਟ੍ਰੇਲੀਆ, 1 ਵਾਰੀ ਅਮੈਰੀਕਾ ਅਤੇ 4 ਵਾਰੀ ਪਾਕਿਸਤਾਨ ਗਿਆ। ਜਦੋਂ ਮੈਂ ਜੋਗ੍ਰਾਫੀ ਜਾਂਦਾ, ਅਮੈਰੀਕਨ ਕੋਂਟੀਨੈਂਟ ਜਾਂਦਾ ਜਾਂ ਆਸਟ੍ਰੇਲੀਆ ਜਾਂਦਾ, ਅਤੇ ਜਦੋਂ ਮੇਰਾ ਵੱਡਾ ਬੇਟਾ ਸ਼ੈਬ ਉੱਥੇ ਮੈਲਬੋਰਨ ਦਾ ਉੱਥੇ ਸਿਟੀ ਨਾ, ਜਦੋਂ ਮੈਂ ਉੱਥੇ ਜਾਂਦਾ ਤਾਂ ਮੈਨੂੰ ਫਸਟ ਹੈਂਡ ਐਕਸਪੀਰੀਅੰਸ ਤਾਂ ਹੁੰਦਾ ਹੀ ਆ। ਜਦੋਂ ਮੈਂ ਮੁੰਡੇ ਕੋਲ 6 ਮਹੀਨੇ ਰਹਿ ਗਿਆ, ਜਾਂ ਮੈਂ ਕਹਿੰਦਾ ਵੀ ਇੰਗਲੈਂਡ 'ਚ ਇੱਕ ਆਇਰਲੈਂਡ ਤੋਂ ਬਿਨਾਂ ਮੈਂ ਤੀ ਸਾਰਾ ਸਾਰਾ ਮੁਲਕ ਸੁਣੀ, ਸਕੋਟਲੈਂਡ ਸਭ ਸਭ ਦੇਖਿਆ, ਸਾਊਥ ਐਂਡ ਅੰਮ੍ਰਿਤਸਰ ਤੋਂ ਲੈ ਕੇ ਸਾਊਥ ਐਂਡ ਪਤਾ ਨਹੀਂ ਵੀ ਕੀ ਦੇਖਿਆ। ਜਦੋਂ ਮੈਂ ਦੇਖਿਆ, ਜਿੱਦਾਂ ਮੇਰੀ ਕਹਾਣੀ ਲਿਖੀ ਸੇਫਟੀ ਕਿੱਟ, ਉਸ ਘਰ ਦੀ ਸਾਰੀ ਡਿਸਕ੍ਰਿਪਸ਼ਨ ਹਰਜੀਤ ਅਟਵਾਲ ਦੇ ਘਰ ਦੀ ਆ, ਉਹ ਮੈਂ ਘਰ 'ਚ ਉਹਦਾ ਪਹਿਲਾ ਘਰ ਸੀ, ਉਹ ਵੀ ਦੇਖਿਆ, ਦੂਜਾ ਦੇਖਿਆ, ਜਾਂ ਮੈਂ ਹੋਰ ਦੋਸਤਾਂ ਦੇ ਘਰ ਵੀ ਦੇਖਿਆ, ਸਾਊਥ ਔਰ ਬਰੋਡਵੇ ਘੁੰਮਿਆ। ਮੇਰੇ ਜੇ ਮੈਂ ਕੋਈ ਕਹਾਣੀ ਬਾਈ ਦੀ ਵਿਗਾਹ ਵੀ ਲਿਖੀ ਹੋਵੇ, ਮੈਨੂੰ ਲੋਕੇਸ਼ਨ ਮੇਰੇ ਸਬਕੋਨਸ਼ੀਅਸ ਮਾਇੰਡ ਵਿੱਚ ਪਈ ਆ, ਮੈਨੂੰ ਕੋਈ ਅੜਚਣ ਨਹੀਂ। ਆਪਾਂ ਹਿੱਥੋਂ ਏਅਰਪੋਰਟ ਦਾ ਦਿਖਾਉਣਾ ਹੋਵੇ, ਜਾਂ ਮੈਂ ਟੋਰਾਂਟੋ ਦੇ ਏਅਰਪੋਰਟ ਦਿਖਾਉਣਾ ਹੋਵੇ, ਜਾਂ ਆਸਟ੍ਰੇਲੀਆ ਦਾ ਐਡੀਲੇਡ ਦੇਖਿਆ, ਮੈਲਬੋਰਨ ਦੇਖਿਆ, ਬ੍ਰਿਸਬਨ ਦੇਖਿਆ, ਦੇਖੋ ਮੇਰਾ ਦਿਮਾਗ ਬੈਠੀਆਂ, ਮੇਰੇ ਦਿਮਾਗ 'ਚ ਬ੍ਰਿਸਬਨ ਬੈਠਾ, ਉਹਦਾ ਅਲੋਕੇਸ਼ਨ ਮੇਰੇ ਦਿਮਾਗ 'ਚ ਮੈਲਬੋਰਨ ਬੈਠਾ, ਮੇਰੇ ਦਿਮਾਗ 'ਚ ਐਡੀਲੇਡ ਦਾ ਸੀ ਸਾਈਡ ਬੈਠੀ। ਦੇਖੋ ਮੇਰੇ ਤਾਂ ਕੋਈ ਔਖਾ ਨਹੀਂ, ਜਿਹੜਾ ਬੰਦਾ ਬਿਨਾਂ ਹੀ ਜਾਂ ਲਿਖੂਗਾ ਉਹਦੀ ਸਮੱਸਿਆ।
0: ਅੱਛਾ, ਇਹਦਾ ਮਤਲਬ ਤੁਹਾਡਾ ਨਿੱਜੀ ਤਜਰਬਾ ਇਸ ਮਾਮਲੇ 'ਚ ਹੈ। ਪਰ ਇੱਕ ਗੱਲ ਦੱਸੋ, ਤੁਹਾਡੀਆਂ ਕਹਾਣੀਆਂ ਦੀ ਭਾਸ਼ਾ ਬੜੀ ਕਾਵਕ ਹੁੰਦੀ ਹੈ, ਕਈ ਕਹਾਣੀਆਂ 'ਚ ਤਾਂ ਕਵਿਤਾ ਵਾਂਗ ਹੀ ਕਹਾਣੀ ਤੁਰਦੀ ਹੈ, ਕਿ ਤੁਸੀਂ ਕਵਿਤਾਵਾਂ ਵੀ ਲਿਖੀਆਂ ਹਨ? ਕਹਾਣੀਆਂ ਜਿਵੇਂ ਮੈਂ ਗੱਲ ਕਰਾਂ ਬਈ, ਕੜਿੱਕੀ ਹੈ, ਸਕੈਚ ਹੈ, ਦੂਰੀਆਂ, ਚੀਕਾਂ, ਇਹ ਕਹਾਣੀਆਂ ਦੀ ਭਾਸ਼ਾ ਜਿਹੜੀ ਹੈ ਉਹ ਥੋੜ੍ਹੀ ਜਿਹੀ ਮਤਲਬ ਬੜੀ ਰਿਦਮ 'ਚ ਹੈਗੀ ਹੈ, ਅਤੇ ਕਵਿਤਾ ਦੇ ਬਾਰੇ ਸੁਣਿਆ ਤਾਂ ਨਹੀਂ ਬਈ ਕੋਈ ਕਿਤਾਬ ਤੁਸੀਂ ਲਿਖੀ ਹੈ ਕਵਿਤਾ?
1: ਨਹੀਂ, ਵੀ ਕਵਿਤਾ ਦੇਖੋ, ਕਵਿਤਾ ਦੇ ਲਈ ਮੇਰੇ ਲਈ ਸਭ ਤੋਂ ਵੱਡਾ ਸ਼ਹਿਰ ਸ਼ਿਵਕੁੰਡ ਬਟਾਲਵੀ ਆ, ਅਤੇ ਗਜ਼ਲ ਗਾਉਣ 'ਚ ਸਭ ਤੋਂ ਵੱਡਾ ਜਗਜੀਤ ਸਿੰਘ। ਦੇਖੋ ਜੀ, ਮੈਂ ਪਿੰਡ 'ਚੋਂ ਸ਼ਹਿਰ 'ਚ ਹਾਂ, ਦੁਆਬੇ ਖੇਤੀ ਨਾਲ ਬਿਲੋਂਗ ਕਰਦਾ, ਮੇਰੇ ਘਰ ਦਾ ਮਾਹੌਲ ਬਹੁਤ ਵਧੀਆ ਜੀ। ਮੇਰੀ ਵੱਡੀ, ਮੇਰੀ ਮਿਸਿਜ ਅਤੇ ਮੇਰੀ ਵੱਡੀ ਨੂੰਹ ਉਹ ਮਾਲਵੇ 'ਚੋਂ ਆ, ਮੇਰੀ ਛੋਟੀ ਨੂੰਹ ਰੁਪਿੰਦਰ ਕੌਰ ਉਹ ਮਾਝੇ ਦੇ ਧੌਰ ਮਾਝੇ 'ਚੋਂ ਆ, ਕਟੂਰ ਸਾਹਿਬ ਲਾਗੇ। ਮੇਰੇ ਘਰ 'ਚ ਤਿੰਨੇ ਖਿੱਤੇ ਦੀ ਲੈਂਗੁਏਜ ਬੋਲਦੇ ਪੈਂਦੇ ਆ, ਖੜਨਾ ਅੜਨਾ ਜਵਾਕ ਉਹ ਫਲਾਣਾ ਫਲਾਣਾ ਫਲਾਣਾ ਬੋਲਦੇ ਆ।
0: ਅੱਛਾ,
1: ਉਹ ਮੈਨੂੰ ਕੀ ਕਿਹਾ, ਦੇਖੋ ਥੋੜ੍ਹੀਆਂ ਮਤਲਬ ਮਿਸਿਜ ਅਜੇ 30% ਬੋਲਦੇ ਆ, ਮੇਰੀ ਨੌਹਾਂ 70% ਉਹ ਸ਼ਬਦ ਮਤਲਬ ਜਵਾਕ ਬੱਟਲ ਸਾਡੇ ਕੜਾਈਆ ਕਹਿੰਦੇ ਬੱਟਲ, ਜਾਂ ਹੋਰ ਮੇਰੀ ਛੋਟੀ ਨੂੰ ਕਹਿੰਦੀ ਖੜਨਾ, ਜਾਂ ਕਹਿੰਦੇ ਫੋਨ ਮਾਰੀ। ਇੱਕ ਤਾਂ ਉਹ ਸੀ, ਇੱਕ ਮੈਂ ਪਿੰਡ 'ਚ ਜਾਮ ਪਲਿਆ ਵਾਂ, ਮੈਂ ਸ਼ਹਿਰ 'ਚ ਨਹੀਂ ਨਾ, ਪਰ ਮੈਂ ਵਾਸਤਾ ਪਿੰਡ 'ਚ ਹੀ ਹਾਂ, ਮੇਰੀ ਸਬਕੋਨਸ਼ੀਅਸ ਮਾਇੰਡ 'ਚ ਉਹ ਮੇਰਾ ਪਿੰਡ ਬੈਠਾ। ਉਹ ਜੀ ਲੈਂਗੁਏਜ ਆ, ਲੈਂਗੁਏਜ ਦੇਖੋ, ਮੈਂ 12 ਸਾਲ ਚੰਡੀਗੜ੍ਹ ਜੋਬ ਕੀਤੀ, ਮਾਡਰਨ ਸਿਟੀ 'ਚ ਆ, ਮੈਨੂੰ ਥੋੜ੍ਹਾ ਉਸ ਕਲਚਰ ਦਾ ਵੀ ਪਤਾ, ਉਸ ਲੈਂਗੁਏਜ ਦਾ ਪਤਾ, ਰਹਿਣ ਸਹਿਣ ਲੋਕਾਂ ਦਾ ਤੁਰੇ ਫਿਰਦੇ ਪਤਾ। ਮੈਂ ਜਲੰਧਰ ਸ਼ਹਿਰ 'ਚ ਹਾਂ, ਸ਼ਹਿਰ ਦੁਆਬੇ ਦਾ ਵੱਡਾ ਸ਼ਹਿਰ ਆ, ਉੱਥੇ ਸਭ ਕੁਝ ਦੇਖਿਆ, ਪਿੰਡ 'ਚੋਂ ਆਇਆ, ਜਿਹੜਾ ਪਿੰਡ 'ਚੋਂ ਹੁਣ ਮਤਲਬ ਸ਼ਹਿਰ ਅੱਗੇ ਹੋ ਗਿਆ, ਉਹ ਜਿਹੜੀ ਕੁਦਰਤੀ ਉਹ ਸਭ ਕੁਝ ਇਕੱਠਾ ਹੋ ਗਿਆ।
0: ਹਾਂ, ਉਸ 'ਚ ਕਾਵਿਕਤਾ ਹੁੰਦੀ।
1: ਜੇ ਮੈਂ ਸ਼ਹਿਰ 'ਚ ਜੰਮਿਆ ਹੁੰਦਾ, ਮੈਨੂੰ ਪਿੰਡ ਬਾਰੇ ਨਹੀਂ ਪਤਾ, ਮੈਨੂੰ ਮੇਰੀ ਜਿਹੜੇ 35 ਸਾਲ ਪਹਿਲੇ ਬੀਤੇ ਪਿੰਡ 'ਚ, ਉਹ ਸਾਰਾ ਉਹ ਸਭ ਕੁਝ ਪਿੰਡ 'ਚ ਉਹ ਬੈਠਾ ਤਾਂ ਹੋਈ ਆ, ਉਹ 'ਚੋਂ ਕਹਾਣੀ ਨਿਕਲੀ ਆ, ਠੀਕ ਹੈ, ਉਹ ਕਹਾਣੀ ਆਈ, ਕਹਾਣੀ ਦਾ ਪਲਾਟ ਆ, ਉਹ ਗੱਲ ਇੱਕ ਵੱਖਰੀ ਆ। ਜਿਹੜੀ ਹੁਣ ਮੈਂ ਡਿਵੈਲਪ ਕਰਨੀ ਆ, ਉਹ ਲੈਂਗੁਏਜ ਮੇਰੇ ਅੰਦਰ ਬੈਠੀ ਆ।
0: ਅੱਛਾ, ਤੁਸੀਂ ਇੱਕ ਨਾਵਲ ਲਿਖਿਆ ਹੈ ਜ਼ਿੰਦਗੀ,
1: ਹਾਂਜੀ,
0: ਇਸ ਬਾਰੇ ਦੱਸੋ, ਅਤੇ ਕੋਈ ਹੋਰ ਨਾਵਲ ਵੀ ਲਿਖ ਰਹੇ ਹੋ?
1: ਜ਼ਿੰਦਗੀ ਨਾਵਲ ਤੋਂ ਪਹਿਲਾਂ ਕਿਸਾ ਰਾਮ ਜੀ, ਮੈਂ ਮੇਰੀ ਕੋਸ਼ਿਸ਼ ਸੀ ਪਦਮਨੀ ਬਾਰੇ ਨਾਵਲ ਲਿਖਾਂ, ਪਦਮਨੀ ਬਾਰੇ ਮੈਂ ਕਿਤਾਬਾਂ ਬੜੀਆਂ ਇਕੱਠੀਆਂ ਕੀਤੀਆਂ, ਅਤੇ ਇੱਕ ਪਹਿਲੀ ਕਿਤਾਬ ਸੀ ਪੈਂਗੂਨ ਇੰਡੀਅਨ ਛਾਪੀ ਇੰਗਲਿਸ਼, ਉਹ ਵੀ ਮੰਗਵਾਈ ਸੀ, ਅਤੇ ਮੈਂ ਇੱਕ ਟੋਡ ਹੋਇਆ ਰਾਜਸਥਾਨ ਦਾ, ਉਹਨੇ ਰਾਜਸਥਾਨ 'ਚ 2 ਵੋਲੀਅਮ 'ਚ ਹਿਸਟਰੀ ਲਿਖੀ ਰਾਜਸਥਾਨ 'ਚ, ਮੈਂ ਉਹ ਵੀ ਮੰਗਾਈ। ਫਿਰ ਮੈਂ ਸਾਰਾ ਫਰੇਮ ਵਰਕ ਬਣਾ ਲਿਆ ਵੀ ਪਦਮੀ ਦਾ ਨਾਂ ਅਕਸਰ ਕਿਹਾ ਜਾਂਦਾ ਵੀ ਲੰਕਾ ਤੋਂ ਸੀ, ਅਤੇ ਤੋਤਾ ਇਹਦੀ ਉਹਦੀ ਜ਼ਿੰਦਗੀ ਉਹਦਾ ਬੜੀ ਇੰਪੋਰਟੈਂਟ ਸੀ। ਮੈਂ ਤੋਤੇ ਦੇ ਮੂੰਹੋਂ ਕਹਾਣੀ ਕਰਾਉਣਾ ਚਾਹੀਦਾ, ਪਰ ਮੇਰੇ ਤੋਂ ਗੱਲ ਨਹੀਂ ਬਣੀ। ਮੇਰਾ ਹਰਜੀਤ ਅਟਵਾਲ ਸੀ ਕੋਈ ਦੋਸਤ, ਯਾਰ ਤੂੰ ਨਾਵਲ ਲਿਖ। ਫਿਰ ਹਰਜੀਤ ਕਹਿੰਦਾ, ਮੈਂ ਕਿਹਾ ਯਾਰ ਮੈਨੂੰ ਕੋਈ ਥੋੜ੍ਹਾ ਗਾਈਡ ਗਾ, ਉਹਨੂੰ ਕਹਿੰਦਾ ਮੈਨੂੰ ਕੋਈ ਕਹਾਣੀ ਸੁਣਾ, ਉਹਨੂੰ ਮੈਂ ਕਹਾਣੀ ਦੱਸੀ, ਅਤੇ ਉਹ ਫਿਰ ਉਹ 'ਚੋਂ ਜ਼ਿੰਦਗੀ ਨਾਵਲ ਬਣ ਗਿਆ। ਜ਼ਿੰਦਗੀ ਨਾਵਲ 'ਚ ਮਤਲਬ ਮੈਂ ਕਹਿੰਦਾ 50% ਮੈਂ ਹਾਂ, ਕਈ ਕਹਿੰਦਾ ਮੈਂ 0 ਹਾਂ, ਇਹ ਤਾਂ ਪਤਾ ਨਹੀਂ ਕੀ ਹੁੰਦਾ।
0: ਜਦੋਂ ਆਪਾਂ ਅਕਸਰ ਗੱਲ ਕਰਦੇ ਹਾਂ ਕਿਤਾਬਾਂ ਬਾਰੇ, ਨਵੀਆਂ ਪੜ੍ਹੀਆਂ ਕਿਤਾਬਾਂ ਬਾਰੇ, ਤੁਸੀਂ ਕੁਛ ਭਾਰਤੀ ਭਾਸ਼ਾਵਾਂ ਦੀਆਂ ਅਤੇ ਵਧੇਰੇ

0: ਵਿਦੇਸ਼ੀ ਸਾਹਿਤ ਬਾਰੇ ਗੱਲਾਂ ਕਰਦੇ ਹੋ, ਤੁਸੀਂ ਕਿਸ ਤਰ੍ਹਾਂ ਦਾ ਸਾਹਿਤ ਜ਼ਿਆਦਾ ਪੜ੍ਹਦੇ ਹੋ?
1: ਦੇਖੋ ਮੈਂ ਤਾਂ ਕਾਫੀ ਜਦੇ ਮਿਲਦੇ ਪੜ੍ਹਦੇ ਹੁੰਦੇ, ਮੈਂ ਤਾਂ ਹਰ ਤਰ੍ਹਾਂ ਪੜ੍ਹਦਾ। ਦੇਖੋ ਮੈਂ ਸਦੀਕ ਕੱਕੜ ਵੀ ਪੜ੍ਹਨਾ, ਮੈਂ ਚਲੋ ਐਮ ਏ ਇੰਗਲਿਸ਼ ਕੀਤੀ ਆ, ਵਿਲੀਅਮ ਸ਼ੇਕਸਪੀਅਰ ਤੋਂ ਲੈ ਕੇ ਥੋਮਸ ਹਾਰਡੀ, ਪੀ ਬੀ ਸ਼ੈਲੇ, ਜੌਨ ਕੀਟਸ, ਇਹ ਸਾਰੇ ਪੜ੍ਹੇ। ਹੁਣ ਮੈਨੂੰ ਸਦੀਕ ਕੱਕੜ ਪੜ੍ਹਦਾ, ਮੈਂ ਵਿਲੀਅਮ ਜਲਜੈਂਪਲ ਮੈਨੂੰ ਚੰਗਾ ਲੱਗਦਾ। ਇੱਕ ਪਵਨ ਵਰਮਾ, ਉਹਦੀ ਕਿਤਾਬਾਂ ਬਹੁਤ ਹੀ ਮਿਡਲ ਕਲਾਸ ਬਹੁਤ ਹੀ ਕਿਤਾਬਾਂ। ਫਿਰ ਮੈਂ ਜੋਰ ਅਨੰਤ ਮੂਰਤੀ ਪੜ੍ਹਨਾ, ਮੈਂ ਸੰਸਕਾਰ ਪੜ੍ਹਿਆ, ਭਾਰਤੀ ਪੜ੍ਹਿਆ, ਹੁਣ ਮੈਂ ਅਵਸਥਾ ਪੜ੍ਹਨਾ। ਮੈਂ ਨਹੀਂ ਨਾਵਲ ਪੜ੍ਹਦਾ, ਨਾਵਲ ਪੜ੍ਹ ਮੈਂ ਸ਼ੋਸ਼ੀਓਲੋਜੀ, ਫਿਲੋਸਫੀ, ਔਰਤ ਮਰਦ ਸੰਬੰਧਾਂ ਨਾਲ ਕਹਾਣੀਆਂ, ਬੰਗਲਾ, ਇੰਗਲਿਸ਼, ਮਰਾਠੀ, ਹਿੰਦੀ, ਇਹਨਾਂ ਭਾਸ਼ਾਵਾਂ ਜਿਹੜੀ ਕਿਤਾਬਾਂ ਹਿੰਦੀ ਤੋਂ ਬਿਨਾਂ ਜਿਹੜੀਆਂ ਅਨੁਵਾਦ ਹੋਈਆਂ। ਮੈਨੂੰ ਪਤਾ ਲੱਗਿਆ ਕੋਈ ਆਹ ਨਾਵਲ ਜਾਂ ਕਹਾਣੀ ਦੀ ਕਿਤਾਬ ਚੰਗੀ ਹੋ, ਉਹ ਮੈਂ ਪੜ੍ਹਦਾ। ਕਵਿਤਾ ਮੈਂ ਬਹੁਤ ਘੱਟ ਪੜ੍ਹਦਾ।
0: ਤੁਸੀਂ ਔਰਤ ਮਰਦ ਸੰਬੰਧਾਂ ਬਾਰੇ ਗੱਲ ਕੀਤੀ ਹੈ, ਤੁਹਾਡੀਆਂ ਵਧੇਰੇ ਕਹਾਣੀਆਂ ਔਰਤ ਪਾਤਰਾਂ ਦੁਆਲੇ ਹੀ ਘੁੰਮਦੀਆਂ ਨੇ, ਇਸ ਪਿੱਛੇ ਤੁਹਾਡੇ ਮਨ 'ਚ ਕੋਈ ਵਿਮਰਸ਼ ਕੰਮ ਕਰ ਰਿਹਾ ਹੁੰਦਾ ਹੈ?
1: ਨਹੀਂ, ਇਹ ਵੀ ਇੱਕ ਮੇਰਾ ਠੱਪਾ ਲਾਇਆ, ਪਰ ਮੈਂ ਇੰਨੀਆਂ ਔਰਤਾਂ ਔਰਤ ਮਰਦ ਸੰਬੰਧਾਂ ਦੀ ਕਹਾਣੀਆਂ ਬਹੁਤ 15 ਹੋਣਗੀਆਂ,
0: ਜ਼ਿਕਰ ਤੁਸੀਂ ਆਪ ਹੀ ਹੁਣ ਕੀਤਾ।
1: ਮੈਂ ਗੱਲ ਵੈਸੇ ਉੱਦਾਂ ਕਰ 15 ਹੱਦ 20 ਹੋਈ, ਇਹ ਤੋਂ ਵੱਧ ਨਹੀਂ।
0: ਅੱਛਾ,
1: ਕਿਉਂਕਿ ਜਿਹੜੀਆਂ ਜ਼ਿਆਦੀਆਂ ਮੇਰੀਆਂ ਕਹਾਣੀਆਂ ਪਾਪੂਲਰ ਹੋਈਆਂ, ਉਹ 'ਚ ਉਹ ਉੱਦਾਂ ਦੀ ਔਰਤ ਨਹੀਂ ਆਈ, ਇੱਦਾਂ ਦੀ ਆਮ ਆਪਾਂ ਔਰਤ ਹਿਊਮਨ ਦੀ ਕਹਿੰਦੇ ਔਰਤ ਮਰਦ ਸੰਬੰਧ, ਜਿੱਦਾਂ ਕਤਲ ਕਹਾਣੀ ਆ, ਸੌਰੀ ਆ, ਜਖਮ ਆ, ਜਿਹਦਾ ਦਰਦ ਵਾ, ਉਹ ਤਾਂ ਕੁਛ ਕਹਾਣੀਆਂ ਵਾ, ਜੇ ਕਹਾਣੀ ਕਿੜਕੀ ਆ ਸਕਦੀ ਆ
0: ਹੈਗੀ ਆ।
1: ਹਾਂ, ਇਹ ਦੋ ਚਾਰ ਹੋਰ, ਤੁਸੀਂ ਬਸ ਹੁਣ ਤੂੰ ਸੌਂ ਜਾਮੀ ਹੈਗੀ ਕਿ ਸਲਾਮ ਜੀ, ਕੁਦਰਤ ਨੇ ਔਰਤ ਅਤੇ ਮਰਦ ਬਣਾਇਆ, ਜਦੋਂ ਦਾ ਬੰਦਾ ਡਿਵੈਲਪ ਹੋਇਆ, ਕਰੋੜਾਂ ਕਹਾਣੀਆਂ ਇਹਨਾਂ ਸੰਬੰਧਾਂ ਬਾਰੇ ਲਿਖੀਆਂ ਗਈਆਂ, ਕਰੋੜਾਂ ਲਿਖੀਆਂ ਜਾਣੀਆਂ, ਉਹਨਾਂ ਵਿੱਚ ਤੁਸੀਂ ਮੈਨੂੰ ਵੀ ਸ਼ਾਮਿਲ ਕਰ ਲਓ।
0: ਹਾਂ, ਠੀਕ ਹੈ ਜੀ। ਅੱਛਾ, ਇੱਕ ਬਹੁਤ ਮਹੱਤਵਪੂਰਨ ਗੱਲ ਕਿ ਪਿਛਲੇ 28 ਸਾਲਾਂ ਤੋਂ ਤੁਸੀਂ ਸ਼ਬਦ ਮੈਗਜ਼ੀਨ ਤਿਮਾਹੀ ਰਸਾਲੇ ਦਾ ਸੰਪਾਦਨ ਕਰ ਰਹੇ ਹੋ, ਇਸ ਦਾ ਤੁਹਾਡੇ ਪੜ੍ਹਨ ਅਤੇ ਲਿਖਣ 'ਤੇ ਕੀ ਪ੍ਰਭਾਵ ਪਿਆ?
1: ਲਿਖਣ 'ਤੇ ਤਾਂ ਮੇਰਾ ਖਿਆਲ ਨਹੀਂ ਕਿ ਕੋਈ ਪ੍ਰਭਾਵ ਪਿਆ ਹੋਵੇ, ਅਤੇ ਪੜ੍ਹਦਾ ਹੁੰਦਾ ਵੀ ਚਲੋ ਪੜ੍ਹਦਾ, ਇਸ ਨੂੰ ਤਾਂ ਵੀ ਜਦੋਂ ਮੈਂ ਦੂਜੀ ਭਾਸ਼ਾਵਾਂ ਜਿਹੀਆਂ ਚੰਗੀਆਂ ਰਚਨਾਵਾਂ ਪੜ੍ਹਦਾ, ਫਿਰ ਮੇਰਾ ਮਨ ਹੁੰਦਾ ਵੀ ਮੇਰਾ ਜਾਂ ਹਰਜੀਤ ਅਟਵਾਲ ਦਾ ਵੀ ਇਹਨੂੰ ਆਪਾਂ ਪੰਜਾਬੀ 'ਚ ਅਨੁਵਾਦ ਕਰਕੇ ਛਾਪੀ। ਜਿੱਦਾਂ ਇੱਕ ਗੌਰੀਨਾਥ ਮੈਗਜ਼ੀਨ ਕਹਿੰਦਾ ਵਿਆਹ, ਉਹਨੇ ਬਹੁਤ ਸਾਲ ਹਰ ਇਸ਼ੂ 'ਚ ਇੱਕ ਨਾਵਲ ਛਾਪਦਾ, ਉਹ 'ਚੋਂ ਮੈਂ ਸਮੁੰਦਰ ਵੀ ਨਾਵਲ ਲੈ ਕੇ ਛਾਪੇ, ਹੋਰ ਨਾਵਲ ਵੀ ਛਾਪਿਆ। ਇੱਦਾਂ ਹੀ ਜਦੋਂ ਨਿਆਂ ਗਿਆਨ ਉਹਦਾ ਰਵਿੰਦਰ ਕਾਲੀਆ ਐਡੀਟਰ ਸੀ, ਉਹਨੇ ਵੀ 15-20 ਨਾਵਲ ਛਾਪੇ, ਉਹ ਨਾਵਲ ਮੈਂ ਸਾਰੇ ਪੜ੍ਹੇ, ਜਾਂਦੇ ਉਹ 'ਚੋਂ ਮੈਂ 3-4 ਨਾਵਲ ਹਿੰਦੀ 'ਚ ਅਨੁਵਾਦ, ਹਿੰਦੀ ਤੋਂ ਪੰਜਾਬੀ 'ਚ ਅਨੁਵਾਦ ਕਰਕੇ ਸੀ। ਇੱਦਾਂ ਹੀ ਜਿਹੜੀ ਦੂਜੀਆਂ ਭਾਸ਼ਾਵਾਂ ਜਦੋਂ ਪੜ੍ਹਦੇ ਹਾਂ, ਜਾਂ ਮੇਰਾ ਦੇਖੋ ਮੇਰੀਆਂ ਕਾਫੀ ਕਹਾਣੀਆਂ ਹਿੰਦੀ 'ਚ ਜ਼ਿਆਦਾ ਅਨੁਵਾਦ ਹੋਈਆਂ, ਦੂਜੀ ਭਾਸ਼ਾਵਾਂ 'ਚ ਵੀ ਹੋਈਆਂ, ਕਿਉਂਕਿ ਮੈਂ ਇੱਕ ਗੱਲ ਸਿੱਖੀ ਹੈ ਬਈ, ਇਕੱਲੀ ਪੰਜਾਬੀ ਕਹਾਣੀ ਨੂੰ ਪੜ੍ਹ ਕੇ ਜਿੰਦਰਾ ਤੇਰਾ ਨਹੀਂ ਸਾਰਨਾ,
0: ਨਹੀਂ ਸਾਰਨਾ, ਠੀਕ ਹੈ,
1: ਤੈਨੂੰ ਤਾਂ ਬਹੁਤ ਕੁਛ ਹੋਰ ਪੜ੍ਹਨਾ ਪਊ।
0: ਗੱਲਾਂ ਤਾਂ ਕਈ ਨੇ, ਆਖਿਰ 'ਚ ਇੱਕ ਸਵਾਲ ਕਿ ਤੁਹਾਡੀਆਂ ਕਹਾਣੀਆਂ 'ਚ ਵਿਸ਼ੇ ਵੀ ਗੰਭੀਰ ਹੁੰਦੇ ਨੇ ਅਤੇ ਉਹਨਾਂ ਨੂੰ ਡੀਲ ਵੀ ਗੰਭੀਰਤਾ ਨਾਲ ਕੀਤਾ ਹੁੰਦਾ ਹੈ, ਕਿ ਅਸਲ ਜ਼ਿੰਦਗੀ 'ਚ ਸਾਰਾ ਕੁਝ ਇੰਨਾ ਗੰਭੀਰ ਹੁੰਦਾ?
1: ਇਹਦੇ ਇੱਕ ਛੋਟੀ ਘਟਨਾ ਮਤਲਬ ਸ਼ੇਅਰ ਕਰਦਾ ਜੀ। 75 ਦੇ ਲਾਸਟ ਮੈਨੂੰ ਡਿਸ਼ੂ ਡਿਸ਼ੂ ਕਰਦੀਆਂ ਫਿਲਮਾਂ ਧਰਮਿੰਦਰ ਮਲਕਾ ਬਹੁਤ ਚੰਗੇ ਲੱਗੇ। 75 ਦੇ ਲਾਸਟ ਵਿੱਚ ਮੈਨੂੰ ਮੇਰੇ ਪੜ੍ਹਦੇ ਮੁੰਡੇ ਨੇ ਅਮਰਜੀਤ ਇੱਕ ਫਿਲਮ ਦੇਖੀ ਦੇਵਦਾਸ, ਦਲੀਪ ਕੁਮਾਰ ਦੀ, ਉਹਦਾ ਗੀਤ ਸੀ ਵੋ ਦਿਲ ਕਹਾਂ ਸੇ ਲਾਉਂ ਜਿਸੇ ਤੂੰ ਕਬੂਲ ਕਰ ਲਿਆ, ਉਸ ਗੀਤ ਨੇ ਮੇਰੀ ਜ਼ਿੰਦਗੀ ਬਦਲਤੀ। ਉਹਦੇ ਬਾਅਦ ਮੈਨੂੰ ਕਦੀ ਵੀ ਡਿਸ਼ ਡਿਸ਼ੂ ਕਰਦੀਆਂ ਜਾਂ ਕੌਮੇਡੀ ਵਾਲੀਆਂ ਫਿਲਮਾਂ ਚੰਗੀਆਂ ਨਹੀਂ ਲੱਗਦੀਆਂ, ਉਹਨੇ ਮੈਨੂੰ ਅੰਦਰ ਹਲੂਣਿਆ, ਅੰਦਰ ਮੈਨੂੰ ਬੜਾ ਸੀਰੀਅਸ ਕਰਤਾ। ਮੇਰੀ ਇੱਕ ਆਦਤ ਬਣੀ, ਮੈਂ ਕਿਸੇ ਨੂੰ ਸਿੱਧੀ ਮਜ਼ਾਕ ਨਹੀਂ ਕਰਦਾ, ਨਾ ਕਿਸੇ ਦਾ ਮਜ਼ਾਕ ਮੈਂ ਸਹਿੰਦਾ ਹਾਂ। ਮੈਨੂੰ ਹਮੇਸ਼ਾ ਉਹ ਬੰਦੇ ਚੰਗੇ ਲੱਗਦੇ ਵੀ ਜਿਹੜੇ ਸੀਰੀਅਸ ਹੋ, ਜਿੰਨੀਆਂ ਵੀ ਨਾਵਲ ਕਹਾਣੀਆਂ ਦੀ ਫੋਰਮ ਟ੍ਰੈਜਿਕ ਹੋਵੇ ਉਹ ਚੰਗੀ ਲੱਗਦੀ। ਇੱਕ ਵਾਰੀ ਰਜਿੰਦਰ ਯਾਦਵ ਹੋਰਾਂ ਨੇ ਵੀ ਆਪਣੀ ਸੰਪਾਦਕੀ ਸ਼ਾਂਤ ਲਿਖਿਆ ਸੀ ਵੀ ਲਿਟਰੇਚਰ ਹਮੇਸ਼ਾ ਹੀ ਉਹੀ ਪਾਪੂਲਰ ਹੋਇਆ ਜਿਹਦਾ ਅੰਤ ਟ੍ਰੈਜਿਕ ਸੀ, ਦੁਖਾਂਤ ਸੀਗਾ।

0: ਬੰਦੇ 'ਚ ਬੰਦੇ ਦੇ ਅੰਦਰ ਬਹੁਤ ਦਿਖਾਉਣ ਦਾ, ਬੰਦਾ ਸ਼ੋਅ ਨਹੀਂ ਕਰਦਾ ਬਹੁਤੇ, ਕੁਛ ਦਿਖਾਉਣ ਤੋਂ ਕਿਸੇ ਦੋਸਤਾਂ ਨਾਲ ਸ਼ੇਅਰ ਕਰਦਾ, ਬਾਕੀ ਉਹਦੇ ਨਾਲ ਹੀ ਆਉਂਦੇ ਆ ਉਹਦੇ ਨਾਲ ਹੀ।
1: ਪਰ ਜ਼ਿੰਦਗੀ ਦੇ ਹੋਰ ਰੰਗ ਵੀ ਤਾਂ ਹਨ, ਸਟਾਇਰ ਹੈ, ਵਿਅੰਗ ਹੈ, ਹਾਸਾ ਮਜ਼ਾਕ ਹੈ, ਸਾਹਿਤ 'ਚ ਵੀ ਪ੍ਰਗਟ ਹੁੰਦੇ ਆ ਇਹ ਚੀਜ਼ਾਂ।
0: ਨਹੀਂ ਦੇਖੋ ਇਹ ਕਿਸਮ ਦੀ ਆਦਿ ਆਪਣੀ ਆਦਿ, ਦੇਖੋ ਮੈਂ ਜੇ ਜਗਜੀਤ ਸਿੰਘ ਨੂੰ ਪਸੰਦ ਕਰਦਾ ਅਤੇ ਮੈਂ ਲਹਿੰਦੇ ਪੰਜਾਬ ਦੀ ਸਾਧਕਾ ਕਿਆਨੀ ਵੀ ਪਸੰਦ ਕਰਦਾ, ਮੇਰੀ ਉਹਦੀ ਸੰਗੀਤ ਦੀ ਦੇਖੋ ਮੈਂ ਜਦੋਂ ਕਿਤੇ ਮੂਡ ਮੈਂ ਬੱਬੂ ਮਾਨ ਵੀ ਸੁਣ ਲੈਂਦਾ, ਮੈਂ ਸਰਤਾਜ ਦਾ ਸਾਈਂ ਵੀ ਬਹੁਤ ਸੁਣਿਆ। ਇੱਕ ਮੁੰਡਾ ਹੈਗਾ ਗਾਉਂਦਾ ਗੁਰਨਾਮ
1: ਭੁੱਲਰ,
0: ਭੁੱਲਰ ਉਹਦਾ ਸੀ ਇੱਕ ਗੀਤ, ਉਹ ਧਿਆਨ ਜਿਹਾ ਲੈ ਦੂੰਗਾ ਫਲਾਣਾ ਫਲਾਣਾ ਸੀਗਾ, ਉਹ ਮੈਂ ਘੱਟੋ ਘੱਟ 100 ਵਾਰੀ ਸੁਣਿਆ ਨਹੀਂ ਦੇਖਿਆ। ਉਹਦੀ ਉਹਦੀ ਉਹਦੀ ਜਵਾਨੀ ਦੀ ਜਿਹੜੀ ਅਦਾਕਾਰੀ ਸੀ ਉਹਦੀ ਉਹਦੇ ਚਿਹਰੇ ਇੰਪ੍ਰੈਸ਼ਨ ਕਿੱਦੇ ਕਿੱਦਾਂ ਦੀ ਸੀ, ਜਿੱਦਾਂ ਹਾਦਿਕ ਕੈਨੀ ਦਾ ਗੀਤ ਆ ਵੀ ਬੂਹੇ ਬਾਰੀਆਂ, ਉਹ ਮੈਂ ਘੱਟੋ ਘੱਟ 4-5 ਵਾਰੀ ਦੇਖਿਆ ਉਹਨਾਂ ਦੀ, ਸਿਰਫ ਉਹਦੀ ਉਹਦੀ ਉਹਦੇ ਸਰੀਰ ਦੀ ਨਾਲ ਰਿਧਮ ਕਿੱਦਾਂ ਚੱਲਦੀ ਸੀ, ਜਿਹੜਾ ਰਿਧਮ ਇੱਕ ਵਾਰ ਦਾ ਸੰਗੀਤ ਚੱਲਦਾ, ਇੱਕ ਵਾਰ ਉਹਦਾ ਸਰੀਰ ਵੀ ਉੱਦਾਂ ਮੂਵ ਕਰਦਾ, ਜਿਹੜੀ ਉਹ ਮੂਵਮੈਂਟ ਆ ਮਿਲੀ ਉਹ ਬਹੁਤ ਵੱਡੀ ਗੱਲ ਆ, ਲੋਕਾਂ ਲਈ ਗੀਤ ਹੋਣਗੇ ਮਿਲੋ ਵਧੀਆ ਸੀ।
1: ਜਿੰਦਰ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਆਪਣੀਆਂ ਕਹਾਣੀਆਂ ਬਾਰੇ, ਆਪਣੇ ਸਾਹਿਤ ਬਾਰੇ ਬਹੁਤ ਵਧੀਆ ਵਧੀਆ ਗੱਲਾਂ ਕੀਤੀਆਂ, ਤੁਹਾਡਾ ਬਹੁਤ ਧੰਨਵਾਦ। ਅਤੇ ਇੱਕ ਵਾਰੀ ਫੇਰ ਇੰਨੇ ਵੱਡੇ ਵੱਡੇ ਇਨਾਮ ਸੇਫਟੀ ਕਿੱਟ ਕਹਾਣੀ ਸੰਗ੍ਰਹਿ ਨੂੰ ਮਿਲਣ 'ਤੇ ਆਪ ਜੀ ਨੂੰ ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ, ਅੱਗੇ ਵੀ ਤੁਹਾਡੀਆਂ ਚੰਗੀਆਂ ਚੰਗੀਆਂ ਕਹਾਣੀਆਂ ਪਾਠਕਾਂ ਨੂੰ ਪੜ੍ਹਨ ਨੂੰ ਮਿਲਣਗੀਆਂ। ਬਹੁਤ ਸ਼ੁਕਰੀਆ। ਉੱਗੇ
2: ਕਹਾਣੀਕਾਰ ਜਿੰਦਰ ਨਾਲ ਕੀਤੀ ਮੁਲਾਕਾਤ ਤੁਸੀਂ ਸੁਣ ਰਹੇ ਸੀ, ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਕੇਸਰਾ ਰਾਮ। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਨੇ ਜਾਪਾਨ ਏਸ਼ੀਆਈ ਖੇਡਾਂ ਵਿਚ ਤੀਰਅੰਦਾਜ਼ੀ ਵਿਚ ਤਿੰਨ ਅਤੇ ਨਿਸ਼ਾਨੇਬਾਜ਼ੀ ਵਿਚ ਇਕ ਸੋਨੇ ਦੇ ਤਮਗੇ ਸਮੇਤ ਸੋਨੇ ਦੇ ਕੁਲ ਚਾਰ ਤਮਗੇ ਜਿੱਤੇ ਨੇ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਆਰਥਿਕ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਤੇ ਜਲੰਧਰ ਵਿਚ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੀ ਸਮਾਪਤੀ ਮੌਕੇ ਸ਼ਾਮਲ ਹੋਣ ਲਈ ਇੱਥੇ ਪਹੁੰਚ ਗਏ ਨੇ। ਰੈਲੀ ਨੂੰ ਕਰਨਗੇ ਸੰਬੋਧਨ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਤਰ ਵਪਾਰ ਸੰਘ ਨੂੰ ਭਾਰਤ ਵਿਚ ਵਪਾਰ ਅਤੇ ਨਿਵੇਸ਼ ਭਾਈਵਾਲੀ ਲਈ ਮੌਕਿਆਂ ਦੀ ਸਰਗਰਮੀ ਨਾਲ ਕੋਕ ਕਰਨ ਤੇ ਦਵੱਲੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ ਤੇ ਸਰਕਾਰ ਨੇ ਮੁਸਾਫਰ ਵਾਹਨਾਂ ਲਈ ਨਵੇਂ ਕਾਰਪੋਰੇਟ ਔਸਤ ਈਂਧਨ ਇਕਾਨਮੀ CAFE ਨੇਮਾਂ ਨੂੰ ਨੋਟੀਫਾਈ ਕੀਤਾ ਹੈ। ਭਾਰਤ ਨੇ ਜਾਪਾਨ ਏਸ਼ੀਆਈ ਖੇਡਾਂ ਵਿਚ ਕੁਲ ਚਾਰ ਸੋਨੇ ਦੇ ਤਮਗੇ ਜਿੱਤੇ, ਜਿਨ੍ਹਾਂ ਵਿਚ ਤੀਰਅੰਦਾਜ਼ੀ ਵਿਚ ਤਿੰਨ ਅਤੇ ਨਿਸ਼ਾਨੇਬਾਜ਼ੀ ਵਿਚ ਇਕ ਸ਼ਾਮਲ ਏ। ਤੀਰਅੰਦਾਜ਼ੀ ਵਿਚ ਸਾਹਿਲ ਜਾਧਵ, ਕੁਸ਼ਲ ਦਲਾਲ ਅਤੇ ਗਣੇਸ਼ ਮਣੀਰਤਨਮ ਦੀ ਮਰਦਾਂ ਦੀ ਕੰਪਾਊਂਡ ਟੀਮ ਨੇ ਫਾਈਨਲ ਵਿਚ ਚੀਨ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਸਾਹਿਲ ਜਾਧਵ ਅਤੇ ਚਿਕਿਤਾ ਤਨੀਪਾਰਥੀ ਦੀ ਮਿਕਸ ਕੰਪਾਊਂਡ ਟੀਮ ਨੇ ਵੀ ਸੋਨੇ ਦਾ ਤਮਗਾ ਜਿੱਤਿਆ। ਇਸ ਜਿੱਤ ਨਾਲ ਭਾਰਤ ਨੇ 2028 ਓਲੰਪਿਕ ਲਈ ਥਾਂ ਪੱਕੀ ਕਰ ਲਈ ਏ। ਇਸ ਦੌਰਾਨ ਜੋਤੀ ਸੁਰੇਖਾ ਵਿਨਮ, ਚਿਕਿਤਾ ਤਨੀਪਾਰਥੀ ਅਤੇ ਪ੍ਰਤੀਕਾ ਪ੍ਰਦੀਪ ਦੀ ਔਰਤਾਂ ਦੀ ਕੰਪਾਊਂਡ ਟੀਮ ਨੇ ਸੋਨੇ ਦਾ ਤਮਗਾ ਜਿੱਤਿਆ। ਨਿਸ਼ਾਨੇਬਾਜ਼ੀ ਵਿਚ ਨੀਰੂ ਟਾਂਡਾ ਅਤੇ ਕਿਨਨ ਚੇਨਈ ਦੀ ਭਾਰਤੀ ਜੋੜੀ ਨੇ ਟ੍ਰੈਪਸ ਮਿਕਸ ਟੀਮ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਮੁੱਕੇਬਾਜ਼ੀ ਵਿਚ ਪ੍ਰਿਯਾ ਕੰਗਸ ਨੇ ਔਰਤਾਂ ਦੇ 60 ਕਿਲੋਗਰਾਮ ਵਰਗ ਵਿਚ ਕਾਂਸੀ ਦਾ ਤਮਗਾ ਜਿੱਤਿਆ ਅਤੇ ਕਬਿਲ ਪੋਖਰੀਆ ਨੇ ਮਰਦਾਂ ਦੇ 90 ਕਿਲੋਗਰਾਮ ਵਰਗ ਵਿਚ ਕਾਂਸੀ ਦਾ ਤਮਗਾ ਜਿੱਤਿਆ। ਭਾਰਤ 10 ਸੋਨੇ ਦੇ, 21 ਚਾਂਦੀ ਦੇ ਅਤੇ 28 ਕਾਂਸੀ ਦੇ ਤਮਗਿਆਂ ਸਮੇਤ ਕੁਲ 59 ਤਮਗਿਆਂ ਨਾਲ ਸੂਚੀ ਵਿਚ 7ਵੇਂ ਸਥਾਨ ਤੇ ਪਹੁੰਚ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਸੋਨੇ ਦੇ ਤਮਗੇ ਜਿੱਤਣ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਏ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਆਰਥਿਕ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ। ਅਮਰੀਕਾ ਵਿਚ ਨੈਸ਼ਨਲ ਐਸੋਸੀਏਸ਼ਨ ਆਫ ਮੈਨੂਫੈਕਚਰਰਸ ਵੱਲੋਂ ਕਰਾਈ ਗਈ ਇਕ ਗੋਲਮੇਜ਼ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਭਾਰਤ ਦੇ ਵਧ ਰਹੇ ਸਨਅਤੀ ਆਧਾਰ ਅਤੇ ਹੁਨਰਮੰਦ ਕਾਰਜ ਬਲ ਤੇ ਚਾਨਣਾ ਪਾਇਆ। ਉਨ੍ਹਾਂ ਨੇ ਅਮਰੀਕੀ ਕੰਪਨੀਆਂ ਨੂੰ ਭਾਰਤ ਵਿਚ ਨਿਵੇਸ਼ ਵਧਾਉਣ, ਛੋਟੇ ਅਤੇ ਦਰਮਿਆਨੇ ਆਕਾਰ ਦੇ ਭਾਰਤੀ ਉਦਮਾਂ ਨਾਲ ਭਾਈਵਾਲੀ ਕਰਨ ਅਤੇ ਅਤਿ ਆਧੁਨਿਕ ਨਿਰਮਾਣ ਵਿਚ ਸਾਂਝੇ ਤੌਰ ਤੇ ਨਿਵੇਸ਼ ਕਰਨ ਦੀ ਅਪੀਲ ਕੀਤੀ। ਸ੍ਰੀ ਗੋਇਲ ਨੇ ਕਿਹਾ ਕਿ ਅਜਿਹਾ ਸਹਿਯੋਗ ਮਜ਼ਬੂਤ ਸਪਲਾਈ ਚੇਨ ਬਣਾਉਣ ਅਤੇ ਭਾਰਤੀ ਅਤੇ ਅਮਰੀਕੀ ਆਰਥਿਕਤਾਵਾਂ ਲਈ ਨਵੇਂ ਮੌਕੇ ਪੈਦਾ ਕਰਨ ਵਿਚ ਮਦਦ ਕਰੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜਲੰਧਰ ਵਿਚ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੀ ਸਮਾਪਤੀ ਮੌਕੇ ਪੰਜਾਬ ਦੇ ਦੌਰੇ ਤੇ ਇੱਥੇ ਪਹੁੰਚ ਗਏ ਨੇ। ਉਹ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ। ਗ੍ਰਹਿ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਜਲੰਧਰ ਵਿਚ ਨੂੰ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ 18 ਸਤੰਬਰ ਨੂੰ ਪਠਾਨਕੋਟ ਤੋਂ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਇਹ ਮੌਜੂਦਾ ਸਮੇਂ ਵਿਚ ਪੰਜਾਬ ਨੂੰ ਦਰਪੇਸ਼ ਤਿੰਨ ਵੱਡੀਆਂ ਚੁਣੌਤੀਆਂ, ਵਧਦੀ ਨਸ਼ਾਖੋਰੀ, ਵਿਗੜਦੀ ਕਾਨੂੰਨ ਵਿਵਸਥਾ ਅਤੇ ਸ਼ਾਸਨ ਦੇ ਹਰ ਪੱਧਰ ਤੇ ਭ੍ਰਿਸ਼ਟਾਚਾਰ ਤੇ ਕੇਂਦਰਿਤ ਏ। 13 ਦਿਨਾਂ ਦੌਰਾਨ ਚਾਰ ਪੜਾਵਾਂ ਵਿਚ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦਿਆਂ 4000 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਦੇ ਬਾਅਦ ਇਹ ਯਾਤਰਾਵਾਂ ਅੱਜ ਖਤਮ ਹੋ ਰਹੀਆਂ ਨੇ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹੈ ਕਿ ਇਕ ਸਹੀ ਅਤੇ ਅਪਡੇਟ ਕੀਤੀ ਵੋਟਰ ਸੂਚੀ ਲੋਕਤੰਤਰ ਦੀ ਆਤਮਾ ਏ। ਅੱਜ ਨਵੀਂ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਵੋਟਰ ਸੂਚੀ ਵਿਚ ਗਲਤ ਜਾਂ ਅਯੋਗ ਨਾਵਾਂ ਨੂੰ ਸ਼ਾਮਲ ਕਰਨ ਨਾਲ ਚੋਣ ਪ੍ਰਕਿਰਿਆ ਦੀ ਇਮਾਨਦਾਰੀ ਤੇ ਅਸਰ ਪੈ ਸਕਦਾ ਏ। ਉਨ੍ਹਾਂ ਵਿਰੋਧੀ ਧਿਰ ਦੇ ਵੋਟਰ ਸੂਚੀ ਵਿਚ ਬੇਨੇਮੀਆਂ ਦੇ ਇਲਜ਼ਾਮਾਂ ਤੇ ਸਵਾਲ ਉਠਾਏ। ਸ੍ਰੀ ਚੌਹਾਨ ਨੇ ਕਿਹਾ ਕਿ ਮ੍ਰਿਤਕ ਵੋਟਰਾਂ ਦੇ ਨਾਂ ਸੂਚੀ ਵਿਚੋਂ ਹਟਾਉਣ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।
1: शुद्ध वोटर लिस्ट लोकतंत्र की आत्मा है और वोटर लिस्ट में गलत नाम जुड़े तो लोकतंत्र ही मर जाएगा। आपको क्या आपत्ति अगर कोई इस दुनिया जीवित नहीं बचा उसका नाम वोटर लिस्ट से काट दिया जाए? कहीं डुप्लीकेशन है गांव में भी नाम, शहर में भी नाम, अगर नाम एक जगह कट जाए तो आपको दिक्कत क्या है? कोई देश का नागरिक ही नहीं है तो उसका नाम वोटर लिस्ट में क्यों जुड़ना चाहिए? पवित्र लोकतंत्र के लिए वोटर लिस्ट शुद्ध होना ही चाहिए।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਤਰ ਵਪਾਰ ਸੰਘ ਨੂੰ ਭਾਰਤ ਵਿਚ ਵਪਾਰ ਅਤੇ ਨਿਵੇਸ਼ ਭਾਈਵਾਲੀ ਲਈ ਮੌਕਿਆਂ ਦੀ ਸਰਗਰਮੀ ਨਾਲ ਘੋਖ ਕਰਨ ਅਤੇ ਦੁਵੱਲੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਗੱਲਬਾਤ ਦੌਰਾਨ ਖਜ਼ਾਨਾ ਮੰਤਰੀ ਨੇ ਦੋਵਾਂ ਦੇਸ਼ਾਂ ਵਿਚ ਉਭਰ ਰਹੇ ਆਰਥਿਕ ਮੌਕਿਆਂ ਤੇ ਚਰਚਾ ਕੀਤੀ। ਦੋਹਾ ਵਿਚ ਕਤਰ ਵਪਾਰ ਸੰਘ ਦੀ ਵਪਾਰਕ ਗੋਲਮੇਜ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਭਾਰਤ ਦੇ ਮਜ਼ਬੂਤ ਆਰਥਿਕ ਵਿਕਾਸ, ਵੱਧ ਰਹੇ ਨਿਵੇਸ਼ ਅਤੇ ਮਾਲੀ ਸਾਲ 2025-26 ਵਿਚ 94 ਅਰਬ 50 ਕਰੋੜ ਡਾਲਰ ਤੋਂ ਵੱਧ ਦੇ ਰਿਕਾਰਡ ਕੁਲ ਵਿਦੇਸ਼ੀ ਸਿੱਧੇ ਨਿਵੇਸ਼ ਦਾ ਜ਼ਿਕਰ ਕੀਤਾ। ਉਨ੍ਹਾਂ ਜਾਪਾਨ ਕ੍ਰੈਡਿਟ ਰੇਟਿੰਗਾਂ ਰਾਹੀਂ ਹਾਲ ਹੀ ਵਿਚ ਭਾਰਤ ਦੀ ਲੰਮੇ ਸਮੇਂ ਦੀ ਰੇਟਿੰਗ ਵਧਾਏ ਜਾਣ ਦਾ ਵੀ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਖਜ਼ਾਨਾ ਮੰਤਰੀ ਨੇ ਕਤਰ ਦੇ ਵਿਦੇਸ਼ ਵਪਾਰ ਬਾਰੇ ਰਾਜ ਮੰਤਰੀ ਡਾ ਅਹਿਮਦ ਬਿਨ ਮੁਹੰਮਦ ਅਲ ਸਈਦ ਨਾਲ ਮੁਲਾਕਾਤ ਕੀਤੀ। ਡਾ ਅਲ ਸਈਦ ਨੇ 2025 ਵਿਚ ਆਪਣੀ ਭਾਰਤ ਯਾਤਰਾ ਨੂੰ ਯਾਦ ਕੀਤਾ ਤੇ ਕਿਹਾ ਕਿ ਭਾਰਤ ਵਿਚ ਕਈ ਬੁਨਿਆਦੀ ਢਾਂਚੇ ਦੇ ਖੇਤਰਾਂ ਜਿਵੇਂ ਕਿ ਬੰਦਰਗਾਹਾਂ, ਹਵਾਈ ਅੱਡਿਆਂ, ਸ਼ਾਹਰਾਹ ਅਤੇ ਬਿਜਲੀ ਵਿਚ ਮਹੱਤਵਪੂਰਨ ਨਿਵੇਸ਼ ਸੰਭਾਵਨਾਵਾਂ ਨੇ। ਇਸ ਤੋਂ ਇਲਾਵਾ ਕਤਰ ਵਿਚ ਭਾਰਤੀ ਕੰਪਨੀਆਂ ਲਈ ਭੋਜਨ ਸੁਰੱਖਿਆ, ਫਾਰਮਾਸੂਟੀਕਲ, ਪੈਟਰੋਕੈਮੀਕਲ, ਸਿੱਖਿਆ, ਸਿਹਤ ਅਤੇ ਸਟਾਰਟਅਪ ਵਰਗੇ ਖੇਤਰਾਂ ਵਿਚ ਨਿਵੇਸ਼ ਦੇ ਮੌਕੇ ਨੇ। ਖਜ਼ਾਨਾ ਮੰਤਰੀ ਨੇ ਕਿਹਾ ਕਿ ਭਾਰਤ ਕਤਰ ਨਾਲ ਵਪਾਰ ਅਤੇ ਨਿਵੇਸ਼ ਵਧਾਉਣ ਨੂੰ ਬਹੁਤ ਮਹੱਤਵ ਦਿੰਦਾ ਅਤੇ ਫਰਵਰੀ 2025 ਵਿਚ ਕਤਰ ਦੇ ਅਮੀਰ ਦੀ ਸਰਕਾਰੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਣ ਦਾ ਵੀ ਜ਼ਿਕਰ ਕੀਤਾ। ਭਾਰਤੀ ਸਮੁੰਦਰੀ ਫੌਜ ਦੇ ਕਮਾਂਡਰਾਂ ਦੀ ਕਾਨਫਰੰਸ ਨਵੀਂ ਦਿੱਲੀ ਵਿਚ ਹੋ ਰਹੀ ਏ। ਫੌਜ ਮੁਖੀ ਅਤੇ ਰੱਖਿਆ ਸਟਾਫ ਮੁਖੀ ਸਮੇਤ ਸਮੁੰਦਰੀ ਫੌਜ ਦੀ ਸੀਨੀਅਰ ਲੀਡਰਸ਼ਿਪ ਇਸ ਵਿਚ ਮੌਜੂਦ ਏ। ਸਮੁੰਦਰੀ ਫੌਜ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਸਮੁੰਦਰੀ ਸੁਰੱਖਿਆ ਸਿਲਸਿਲੇ ਅਤੇ ਭਾਰਤੀ ਸਮੁੰਦਰੀ ਫੌਜ ਦੀ ਸੰਚਾਲਨ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਤੇਜ਼ੀ ਨਾਲ ਬਦਲਦੇ ਮੁਤਾਬਿਕ ਕਾਰਵਾਈ ਅਤੇ ਪ੍ਰਤੀਕਿਰਿਆ ਸਮਰੱਥਾਵਾਂ ਨੂੰ ਬਣਾਏ ਰੱਖਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਰੱਖਿਆ ਸਟਾਫ ਮੁਖੀ ਜਨਰਲ ਐਨ ਐਸ ਰਾਜਾ ਸੁਬਰਾਮਣੀ ਨੇ ਸਮੁੰਦਰੀ ਫੌਜ ਨੂੰ ਦੇਸ਼ ਦੀ ਰਣਨੀਤਿਕ ਸਮਰੱਥਾਵਾਂ ਨੂੰ ਵਧਾਉਣ ਵਾਲੀ ਇਕ ਮਹੱਤਵਪੂਰਨ ਸ਼ਕਤੀ ਦਸਿਆ। ਉਨ੍ਹਾਂ ਨੇ ਤਕਨਾਲੋਜੀ ਨੂੰ ਤੇਜ਼ੀ ਨਾਲ ਅਪਣਾਉਣ, ਆਤਮ ਨਿਰਭਰਤਾ ਪ੍ਰਾਪਤ ਕਰਨ ਅਤੇ ਭਾਰਤ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮੁੰਦਰੀ ਫੌਜ ਦੇ ਯਤਨਾਂ ਦੀ ਸ਼ਲਾਘਾ ਕੀਤੀ। ਫੌਜ ਮੁਖੀ ਜਨਰਲ ਧੀਰਜ ਸੇਠ

ਮੌਜੂਦਾ ਸੁਰੱਖਿਆ ਮਾਹੌਲ ਅਤੇ ਉਭਰ ਰਹੀਆਂ ਸੁਰੱਖਿਆ ਚੁਣੌਤੀਆਂ ਤੇ ਸਮੁੰਦਰੀ ਫੌਜ ਦੇ ਕਮਾਂਡਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਭਾਜਪਾ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਲੋਕਾਂ ਨੂੰ ਖੇਤਰ, ਭਾਸ਼ਾ ਅਤੇ ਜਾਤ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕਰ ਰਹੀ ਏ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਦੇ ਹਿੰਦੂ ਦੇਵਤਿਆਂ ਤੇ ਕੀਤੇ ਗਏ ਬਿਆਨ ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਹਿੰਦੂਆਂ ਨੂੰ ਦੱਖਣ ਅਤੇ ਉੱਤਰ ਵਿਚ ਵੰਡਣ ਦੀ ਕੋਸ਼ਿਸ਼ ਕਰ ਰਹੀ ਏ। ਅੱਜ ਨਵੀਂ ਦਿੱਲੀ ਵਿਚ ਪਾਰਟੀ ਸਦਰ ਮੁਕਾਮ ਵਿਖੇ